ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਵਿਕਰਮਜੀਤ ਸਿੰਘ ਜੀ, ਤਿੰਨਾਂ ਦਾ ਰਾਗੀ ਜਥਾ, ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਹੋਇਆ ਹੈ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਦਾ, ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਦਾ। ਆਓ ਅਤਿ ਸਤਿਕਾਰਯੋਗ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਭਾਈ ਅਰਵਿੰਦਰ ਸਿੰਘ ਜੀ, ਤਿੰਨਾਂ ਦੇ ਪਾਸੋਂ ਆਪਾਂ ਚੱਲ ਰਹੀ ਇਤਿਹਾਸ ਦੀ ਕਥਾ ਸਰਵਣ ਕਰੀਏ, ਕਿਉਂਕਿ ਗਿਆਨੀ ਪ੍ਰਿਤਪਾਲ ਸਿੰਘ ਜੀ ਅੱਜ ਐਡਮਿੰਟਨ ਵਾਲੇ ਪਾਸੇ ਨੂੰ ਗਏ ਨੇ, ਕੱਲ੍ਹ ਤੋਂ ਉਹੀ ਹਾਜ਼ਰੀ ਭਰਨਗੇ। ਸੋ ਉਹਨਾਂ ਦੀ ਥਾਂ 'ਤੇ ਅੱਜ ਭਾਈ ਅਰਵਿੰਦਰ ਸਿੰਘ ਜੀ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਹਾਜ਼ਰੀ ਭਰਨਗੇ। ਆਓ ਤਿੰਨਾਂ ਦੇ ਪਾਸੋਂ ਆਪਾਂ ਚੱਲ ਰਹੀ ਆਪਣੇ ਪੁਰਖਿਆਂ ਦਾ ਮਾਣ ਮੱਤਾ ਇਤਿਹਾਸ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

फतेह। पतित पावन भगत वशल कृपा निधान, दयालु कृपालु अंतर्यामी सतगुरु, राजान राज पानान पान देवान देव उपमा महान, करोड़ा ही खंडा ब्रह्मंडा दे मालक सतगुरु, धन धन साहिब श्री गुरु ग्रंथ साहिब जी महाराज सच्चे पातशाह जियां दी, पावन पवित्र मुकद्दस गोद दे अंदर जुड़ मिल के बैठे समूह गुरु सवारे खालसा जी, वड्डियां भागां वाले हो कुल कायनात दे मालक साहिब आलम सरवर कायनात, धन साहिब श्री गुरु ग्रंथ साहिब जी महाराज सच्चे पातशाह जियां दे पावन सचखंड दरबार दियां हाजरियां पा रहे हो, गुरु सवारियां पासों रस पिना गुरबाणी दा कीर्तन आप जी ने सरवण कीता है। वेला होया है लड़ीवार पावन गुर इतिहास दी कथा विचार दा, जो पिछले कुछ महीनियां तो प्राचीन पंथ प्रकाश दी कथा प्रारंभ होई है। रोजाना ही आप दी अति सत्कार योग ज्ञानी प्रतपाल सिंह जी पटियाले वाले तिना पासों पावन गुर इतिहास की लड़ी विचार लड़ीवार विचार सरवण कर दे आ रहे हो। अज एडमिंटन पार्लियामेंट विखे उन्होंने सन्मान होना सी, इस करके दास नूं उन्होंने सेवा बख्शिश की आप संगतां दे दर्शन करने वास्ते। कोई विधवता कोई गुण नहीं, कोई मत बुद्धि नहीं, कोई समत नहीं, आप दियां दे बख्शिश कीते हुए बल विचों ही कुछ कहण दा यतन कीता जा सकदा है। सूरवीर योधिया महापुरखां दा महान पवित्र इतिहास है, इतुष जीबा उन्हां दे बारे की वर्णन कर सकदी है। जैसी काल कमाई उन्हां सिखां ने घाली, जैसी घालना उन्हां गुरसिखां ने घाल के पूरने पाए, ਉਹਨੂੰ ਤੇ ਅਸੀਂ ਬਿਆਨ ਹੀ ਨਹੀਂ ਕਰ ਸਕਦੇ, ਉਹਦਾ ਵਰਣਨ ਹੀ ਨਹੀਂ ਕੀਤਾ ਜਾ ਸਕਦਾ। ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਨਾਮੁਮਕਿਨ ਹੀ ਹੈ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪੇ ਲਾਇਓ ਆਪਣਾ ਪਿਆਰ, ਦਰ ਕਰਦਾ ਪਿਆਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਲਾਉਣ, ਨਦਰ ਹੋ ਜਾਏ ਇਸ ਵੱਲੀ ਕਿਤੇ ਸਤਿਗੁਰਾਂ ਦੀ, ਫਿਰ ਦਰ ਕਰਦਾ ਪਿਆਰ ਜਾਗਦਾ ਹੈ, ਫਿਰ ਸਿੱਖੀ ਦੇ ਪ੍ਰਤੀ ਸ਼ਰਧਾ ਜਾਗਦੀ ਹੈ, ਫਿਰ ਸਤਿਗੁਰੂ ਗੁਰੂ ਕਲਗੀਧਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਬਖਸ਼ਿਸ਼ ਹੋਈ, ਰਹਿਤ ਬਹਿਤ ਦੇ ਵਿੱਚ ਖਾਲਸਾ ਪਰਪੱਕ ਹੁੰਦਾ ਹੈ। ਗੁਰਮੁਖਾਂ ਵਾਲੀ ਰਹਿਣੀ ਬਹਿਣੀ ਕਹਿਣੀ ਸਹਿਣੀ ਦੇ ਧਾਰਨੀ ਬਣਾਉਣਾ ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਜ਼ਮਤ ਦੇ ਹੀ ਹੱਥ ਹੈ। ਬੰਦੇ ਦੀ ਆਪਣੀ ਕੋਈ ਯੋਗਤਾ, ਬੰਦੇ ਦਾ ਕਦੇ ਆਪਣਾ ਕੋਈ ਬਲ ਨਹੀਂ ਹੁੰਦਾ ਜਿਹਦੇ ਨਾਲ ਆਪਣੀ ਕੋਈ ਕਲਾ ਬੰਦਾ ਵਿਖਾ ਸਕਦਾ ਹੋਵੇ। ਇੱਥੇ ਗਰੀਬ ਨਿਵਾਜ ਦਾ ਤਰਸ ਹੋ ਜਾਏ, ਨਦਰ ਹੋ ਜਾਵੇ, ਕਿਤੇ ਉਹਦੀ ਨਦਰ ਦੀ ਹੀ ਗੱਲ ਹੈ, ਜੇ ਉਹਦੀ ਕਿਤੇ ਨਦਰ ਉਹਦੀ ਬਖਸ਼ਿਸ਼ ਹੋ ਜਾਵੇ ਅਕਾਲ ਪੁਰਖ ਦੀ, ਫਿਰ ਸਤਿਗੁਰੂ ਕਹਿੰਦੇ ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਿਗੁਰ ਨਦਰ ਕਰੇ। ਲੱਖਾਂ ਖੁਸ਼ੀਆਂ ਤੇ ਪਾਤਸ਼ਾਹੀਆਂ ਪ੍ਰਾਪਤ ਹੋ ਜਾਂਦੀਆਂ ਨੇ ਜੇ ਸਤਿਗੁਰਾਂ ਦੀ ਨਦਰ ਹੋ ਜਾਵੇ। ਕਹਿਣ ਤੋਂ ਭਾਵ ਪਿਛਲਿਆਂ ਦਿਨਾਂ ਦੇ ਅੰਦਰ ਆਪ ਜੀਆਂ ਨੇ ਨਵਾਬ ਕਪੂਰ ਸਿੰਘ ਜੀ ਨੂੰ ਜਦੋਂ ਖਾਲਸੇ ਨੇ ਨਵਾਬੀ ਬਖਸ਼ਿਸ਼ ਕੀਤੀ, ਉਹ ਪਾਵਨ ਗੁਰ ਇਤਿਹਾਸ ਸਿੱਖਾਂ ਦਾ ਇਤਿਹਾਸ ਆਪ ਜੀਆਂ ਨੇ ਸਰਵਣ ਕੀਤਾ ਹੈ। ਪਿਛਲਿਆਂ ਦੀਵਾਨਾਂ ਦੇ ਵਿੱਚ ਜਦੋਂ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀ ਆ ਧਰਮ ਦੇ ਪਿਤਾ ਆਪਣੇ ਬਣਾ ਲੈਂਦੇ ਨੇ ਨਵਾਬ ਕਪੂਰ ਸਿੰਘ ਜੀ ਨੂੰ, ਫਿਰ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ। ਉਹ ਸਾਰਾ ਪ੍ਰਸੰਗ ਆਪ ਜੀਆਂ ਨੇ ਪਿਛਲਿਆਂ ਦੀਵਾਨਾਂ ਤੱਕ ਸਰਵਣ ਕੀਤਾ ਹੈ। ਅੱਗੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਦਰੋਂ ਘਰੋਂ ਵਰਸਾਏ ਹੋਏ ਅਨੰਨ ਪਿਆਰੇ ਸਿੱਖ ਨਵਾਬ ਕਪੂਰ ਸਿੰਘ ਜੀ, ਜਿਨ੍ਹਾਂ ਦੀ ਬਾਬਤ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਇਹ ਸਰਵਣ ਕਰ ਹੀ ਲਿਆ ਹੈ, ਕੁਝ ਨਵੇਂ ਸਰੋਤਿਆਂ ਵਾਸਤੇ ਦੁਹਰਾ ਦਿਆਂ। ਖਾਲਸੇ ਦੀ ਬਖਸ਼ਿਸ਼ ਕੀਤੀ ਹੋਈ ਨਵਾਬੀ ਘੋੜਿਆਂ ਦੀ ਲਿੱਦ ਦੇ ਸਮਾਨ ਸਮਝੀ, ਇਹ ਰਾਜ ਭਾਗ ਸਾਜ, ਇਹ ਸਾਮਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਖਾਲਸੇ ਤੋਂ ਕਦੇ ਵੱਡਾ ਨਹੀਂ ਹੋ ਸਕਦਾ। ਖਾਲਸੇ ਦੇ ਚਰਨਾਂ ਨੂੰ ਖਾਲਸੇ ਦੇ ਜੋੜਿਆਂ ਨੂੰ ਸੁਹਾ ਕੇ ਮੈਨੂੰ ਇਹ ਨਵਾਬੀ ਦੇ ਦਿਓ, ਫਿਰ ਮੈਂ ਪ੍ਰਵਾਨ ਕਰ ਲਵਾਂਗਾ।
ਜੇ ਖਾਲਸੇ ਦੇ ਚਰਨਾਂ ਨੂੰ ਨਹੀਂ ਸੁਹਾਓਗੇ ਇਸ ਨਵਾਬੀ ਨੂੰ, ਫਿਰ ਮੈਂ ਕਦੇ ਵੀ ਇਸ ਨੂੰ ਸਵੀਕਾਰ ਨਹੀਂ ਕਰ ਸਕਦਾ। ਇਹ ਜਿਹੜੀਆਂ ਨਵਾਬੀਆਂ ਨੇ, ਜਿਹੜੇ ਇਹ ਰਾਜ ਸਾਮਰਾਜ ਨੇ, ਇਹ ਖਾਲਸੇ ਦੇ ਜੋੜਿਆਂ ਦੇ ਤੁਲ ਨੇ, ਖਾਲਸੇ ਦੇ ਚਰਨਾਂ ਦੀ ਧੂੜ ਹੈ। ਨਵਾਬ ਕਪੂਰ ਸਿੰਘ ਜੀ ਨੇ ਨਵਾਬੀ ਨੂੰ ਪਹਿਲਾਂ ਪੰਜ ਸਿੱਖਾਂ ਨੇ ਖਾਲਸੇ ਦੇ ਪੰਜਾਂ ਪਿਆਰਿਆਂ ਦੇ ਚਰਨਾਂ ਨੂੰ ਸੁਹਾ ਕੇ ਫਿਰ ਬਖਸ਼ਿਸ਼ ਕੀਤੀ ਸੀ ਨਵਾਬ ਕਪੂਰ ਸਿੰਘ ਨੂੰ। ਤੇ ਨਵਾਬ ਕਪੂਰ ਸਿੰਘ ਜੀ ਨੇ ਮੁੱਖ ਤੋਂ ਇਹ ਵਾਕ ਕਹੇ ਸਨ, ਨਵਾਬੀ ਭਾਵੇਂ ਖਾਲਸਾ ਜੀ ਤੁਸੀਂ ਮੈਨੂੰ ਬਖਸ਼ਿਸ਼ ਕਰ ਦਿੱਤੀ ਹੈ, ਪਰ ਮੇਰੇ ਤੇ ਇੱਕ ਦਇਆ ਦ੍ਰਿਸ਼ਟੀ ਰੱਖਣੀ, ਇੱਕ ਮੇਰੇ ਤੇ ਕਿਰਪਾ ਕਰਨੀ, ਗਰੀਬ ਨਿਵਾਸੀ ਕਰਨੀ, ਮੇਰੇ ਤੋਂ ਆ ਝਾੜੂ ਤੇ ਆ ਟੋਕਰਾ ਕਦੇ ਨਾ ਮੇਰੇ ਤੋਂ ਖੋਣਾ, ਘੋੜਿਆਂ ਦੀ ਸੇਵਾ ਮੈਂ ਜਾਰੀ ਰੱਖਣੀ ਚਾਹਵਾਂਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਐਸੀ ਬਖਸ਼ਿਸ਼ ਉਹਨਾਂ ਸਿੱਖਾਂ ਤੇ ਸੀ। ਜਦੋਂ ਪੱਤਾ ਪੱਤਾ ਵੈਰੀ ਆਖਿਆ ਜਾਂਦਾ ਸੀ, ਕਦੇ ਖਾਲਸਾ ਉਦੋਂ ਵੀ ਨਹੀਂ ਡੋਲਿਆ। ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਸਵਾ ਸਵਾ ਮਣ ਦੇ ਬੀਬੀਆਂ ਨੇ ਆਪਣੇ ਬੱਚਿਆਂ ਦੇ ਹਾਰ ਗਲਾਂ ਦੇ ਵਿੱਚ ਪਾ ਕੇ ਪੀਸਣੇ ਪੀਸੇ, ਖਾਲਸਾ ਉਦੋਂ ਵੀ ਨਹੀਂ ਡੋਲਿਆ। ਅੱਜ ਤੇ ਖਾਲਸੇ ਦੇ ਕੋਲੇ ਬੇਅੰਤ ਰਾਜ ਸਾਜ ਹੈ, ਬੇਅੰਤ ਖੁਸ਼ੀਆਂ ਨੇ। ਇਹਨਾਂ ਖੁੱਲੀਆਂ ਫਿਜ਼ਾਵਾਂ ਦੇ ਵਿੱਚ ਅਸੀਂ ਸਾਹ ਲੈ ਸਕਦੇ ਹਾਂ। ਉਦੋਂ ਕਿਹਾ ਜਾਂਦਾ ਸੀ ਪੱਤਾ ਪੱਤਾ ਵੀ ਸਿੰਘਾਂ ਦਾ ਵੈਰੀ ਹੈ, ਕਿਉਂ? ਜਿੱਥੋਂ ਦੀ ਸਿੰਘਾਂ ਦੀ ਡਾਰ ਇੱਕ ਵਾਰੀ ਲੰਘ ਜਾਂਦੀ ਸੀ ਨਾ, ਪੱਤੇ ਖੜਖੜਾਉਂਦੇ ਸੀ, ਸੂਈਆਂ ਨੂੰ ਉੱਥੋਂ ਖਬਰ ਹੋ ਜਾਂਦੀ ਸੀ ਵੀ ਇੱਥੋਂ ਦੀ ਕੋਈ ਤੇਜ਼ੀ ਦੇ ਨਾਲ ਘੋੜੇ ਭਜਾ ਕੇ ਤੁਰੰਗ ਭਜਾ ਕੇ ਲੰਘਿਆ ਹੈ, ਪੱਤਿਆਂ ਦੀ ਖੜਖੜਾਉਣ ਦੀ ਆਵਾਜ਼ ਆਈ ਹੈ, ਇਹ ਖਾਲਸਾ ਹੀ ਹੋਵੇਗਾ। ਇਸ ਕਰਕੇ ਕਿਹਾ ਜਾਂਦਾ ਸੀ ਸਿੱਖਾਂ ਦਾ ਪੱਤਾ ਪੱਤਾ ਵੀ ਵੈਰੀ ਸੀ ਉਹਨਾਂ ਵੇਲਿਆਂ ਦੇ ਵਿੱਚ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਸਾਡੇ ਸਭਨਾਂ ਦੇ ਉੱਪਰ ਕੀਤੀ ਹੈ, ਜੋ ਅੱਜ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਘਰ ਦੇ ਵਿੱਚ ਬੈਠ ਕੇ ਅਸੀਂ ਸਿਫਤ ਸਲਾਹ ਕਰ ਸਕਦੇ ਹਾਂ। ਘੋੜਿਆਂ ਤੇ ਖਾਲਸਾ ਚੜ੍ਹਦਾ ਹੈ, ਸ਼ਾਹੀ ਪੁਸ਼ਾਕਾਂ ਪਹਿਨਦਾ ਹੈ, ਕਥਾ ਕੀਰਤਨ ਕਰ ਸਕਦਾ ਹੈ, ਸੁਣ ਸਕਦਾ ਹੈ, ਸੁਣਾ ਸਕਦਾ ਹੈ। ਇਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਹੈ। ਸੋ ਆਓ ਮਨ ਬਿਰਤੀਆਂ ਇਕਾਗਰ ਕਰੋ, ਚਿੱਤ ਵਿੱਚ ਸ਼ਰਧਾ ਧਾਰੋ, ਖਾਲਸੇ ਦਾ ਸ਼ਾਨਾ ਮੱਤੀ ਮਾਣ ਮੱਤਾ ਇਤਿਹਾਸ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਕੇ

0: ਹੁਣ ਇਹ ਜਿਹੜਾ ਪ੍ਰਸੰਗ ਅੱਗੇ ਆ ਰਿਹਾ ਹੈ ਨਾ, ਜਦੋਂ ਖਾਲਸੇ ਨੂੰ ਖੂਬ ਖੁੱਲੇ ਲੰਗਰ ਪ੍ਰਾਪਤ ਹੋਏ ਤੇ ਫੂਲਵੰਤੀ ਮਿਸਲ ਦੇ ਵਿੱਚੋਂ ਭਾਈ ਆਲਾ ਸਿੰਘ ਜੀ ਜਿਹੜੇ ਪਟਿਆਲੇ ਵਾਲੇ ਹੋਏ ਉਹਨਾਂ ਨੇ ਅੰਮ੍ਰਿਤ ਦੀ ਦਾਤ ਪਾਵਨ ਪਵਿੱਤਰ ਪ੍ਰਾਪਤ ਕੀਤੀ। ਹੁਣ ਅੱਗੇ ਇਹ ਪ੍ਰਸੰਗ ਇੱਥੇ ਪ੍ਰਾਰੰਭ ਹੋਣ ਜਾ ਰਿਹਾ ਹੈ। ਆਰੰਭਤਾ ਦੇ ਵਿੱਚ ਬੇਨਤੀ ਕਰਦੇ ਆਪ ਜੀ ਨੇ ਪਾਠ ਦੇ ਬੋਲ ਸਰਵਣ ਕੀਤੇ ਨੇ। ਭਾਜੜੋ ਭੰਨੈ ਪੰਥ ਜਬੈ ਆਇਓ ਨਾਦਰ ਸ਼ਾਹ। ਪੰਥ ਦੇ ਵਿੱਚ ਭਾਜੜ ਮੱਚ ਗਈ, ਹਾਹਾਕਾਰ ਮੱਚ ਗਈ ਜਦੋਂ ਨਾਦਰ ਸ਼ਾਹ ਆਇਆ। ਨਾਦਰ ਸ਼ਾਹ ਨੇ ਭਾਵੇਂ ਆ ਕੇ ਬਹੁਤ ਸਾਰਾ ਜ਼ੁਲਮ ਢਾਇਆ, ਬਹੁਤ ਸਾਰੇ ਪਾਪ ਕੁਕਰਮ ਮਾੜੇ ਭੈੜੇ ਕੰਮ ਵੀ ਅਜਿਹੇ ਕੀਤੇ, ਪਰ ਨਾਦਰ ਸ਼ਾਹ ਦੇ ਆਉਣ ਦੇ ਨਾਲ ਖਾਲਸੇ ਨੂੰ ਇੱਕ ਬੜਾ ਵੱਡਾ ਭਾਰੀ ਫਾਇਦਾ ਵੀ ਉਹਨਾਂ ਵੇਲਿਆਂ ਦੇ ਵਿੱਚ ਹੋਇਆ। ਜਦੋਂ ਖਾਲਸਾ ਚੜ੍ਹ ਕੇ ਆਇਆ ਨਾ, ਜਹਾਂਗੀਰ ਦੀਆਂ ਫੌਜਾਂ ਨੇ ਇਸ ਤੋਂ ਪਹਿਲਾਂ ਖਾਲਸੇ ਦਾ ਸਾਰਾ ਜਿਹੜਾ ਸਾਜ਼ਬਾਜ਼ ਸੀ ਉਹ ਬਹੁਤ ਸਾਰਾ ਉਹਦਾ ਨੁਕਸਾਨ ਕਰ ਦਿੱਤਾ ਸੀ। ਵੱਡਾ ਭਾਰੀ ਨੁਕਸਾਨ ਹੋ ਗਿਆ ਸੀ ਖਾਲਸੇ ਦੇ ਰਾਜ ਸਾਜ਼ ਦਾ। ਜਦੋਂ ਫਿਰ ਨਾਦਰ ਸ਼ਾਹ ਆਇਆ ਦਿੱਲੀ ਤੇ ਚੜ੍ਹ ਕੇ, ਤੇ ਇਹਨੇ ਫਿਰ ਦਿੱਲੀ ਦੀ ਹਕੂਮਤ ਨੂੰ ਆਖਿਆ ਵੀ ਮੇਰਾ ਹਿੰਦੁਸਤਾਨ ਤੱਕ ਪਹੁੰਚਣ ਤੇ, ਕਾਬਲ ਕੰਧਾਰ ਤੋਂ ਅਫਗਾਨਿਸਤਾਨ ਤੋਂ ਮੇਰਾ ਦਿੱਲੀ ਤੱਕ ਪਹੁੰਚਣ ਤੇ ਬੜਾ ਵੱਡਾ ਭਾਰੀ ਖਰਚ ਆਇਆ ਹੈ, ਇਹ ਹੁਣ ਮੈਂ ਤੁਹਾਡੇ ਤੋਂ ਵਸੂਲਣਾ ਹੈ। ਤੁਸੀਂ ਸਰਕਾਰ ਦੇ ਵਿੱਚ ਹੋ, ਤੁਸੀਂ ਹਕੂਮਤ ਦੇ ਮਾਲਕ ਹੋ, ਤੁਸੀਂ ਮੈਨੂੰ ਮੇਰਾ ਇਹ ਜਿਹੜਾ ਬਣਦਾ ਖਰਚਾ ਪਾਣੀ ਹੈ, ਜਿਹੜਾ ਮੈਂ ਇੰਨਾ ਕੁਝ ਇੱਥੇ ਕਰ ਕਰਾ ਕੇ ਲੈ ਕੇ ਆਇਆ ਨਾਲ ਰਾਜ ਸਾਜ, ਐਡੀ ਵੱਡੀ ਹਜ਼ਾਰਾਂ ਤੇ ਲੱਖਾਂ ਦੀ ਫੌਜ ਲੈ ਕੇ ਆਇਆ ਆਪਣੇ ਨਾਲ, ਮੇਰਾ ਕਾਬਲ ਕੰਧਾਰ ਤੋਂ ਅਫਗਾਨਿਸਤਾਨ ਤੋਂ ਇੱਥੇ ਪਹੁੰਚਣ ਤੱਕ ਦਾ ਖਰਚਾ ਵੱਡਾ ਭਾਰੀ ਹੋਇਆ। ਉਹਨਾਂ ਵੇਲਿਆਂ ਦੇ ਸਮੇਂ 3 ਕਰੋੜ ਰੁਪਈਏ ਦੀ ਮੰਗ ਰੱਖੀ ਸੀ ਨਾਦਰ ਸ਼ਾਹ ਨੇ ਦਿੱਲੀ ਸਰਕਾਰ ਦੇ ਕੋਲੋਂ, 3 ਕਰੋੜ ਰੁਪਈਆ। ਫਿਰ ਜਿਹੜੀਆਂ ਨਾਦਰ ਸ਼ਾਹ ਦੀਆਂ ਫੌਜਾਂ ਸੀ ਇਹਨੇ ਲੁੱਟ ਮਾਰ ਮਚਾਈ, ਬਹੁਤ ਕੁਝ ਲੁੱਟਿਆ। ਫਿਰ ਖਾਲਸੇ ਦਾ ਵੀ ਵਿੱਚੇ ਦਾ ਲੱਗ ਗਿਆ। ਜਿਵੇਂ ਪਿਛਲਿਆਂ ਦੀਵਾਨਾਂ ਦੇ ਵਿੱਚ ਆਪ ਜੀ ਸਰਵਣ ਕਰਦੇ ਆਏ ਉਹਨਾਂ ਵੀ, ਜਦੋਂ ਪੰਥ ਦੇ ਉੱਪਰ ਭੀੜ ਪਈ ਫਿਰ ਲੁੱਟ ਮਾਰ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਇੱਕ ਗੱਲ ਖਾਲਸਾ ਜੀ ਯਾਦ ਰੱਖਿਓ, ਕਈ ਮੁਹਿੰਮਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਬੜੀ ਕਾਹਲੀ ਦੇ ਨਾਲ ਚੱਲਦੀਆਂ ਨੇ। ਅੱਜ ਕੁਝ ਹੋਇਆ, ਅਗਲਿਆਂ ਕੁਝ ਘੰਟਿਆਂ ਦੇ ਵਿੱਚ ਤੁਹਾਨੂੰ ਕੋਈ ਨਵੀਂ ਅਪਡੇਟ ਮਿਲ ਜਾਏਗੀ, ਫਿਰ ਦੂਜੇ ਦਿਨ ਕੋਈ ਹੋਰ ਫੈਸਲਾ ਹੋ ਗਿਆ, ਕੋਈ ਹੋਰ ਪ੍ਰਾਪਤੀ ਹੋ ਗਈ, ਫਿਰ ਹੋਰ ਪ੍ਰਾਪਤੀ ਹੋ ਗਈ। ਪਰ ਕੁਝ ਮੁਹਿੰਮਾਂ, ਕੁਝ ਮੂਵਮੈਂਟਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਬੜੀਆਂ ਲੰਬੀਆਂ ਤੇ ਸਾਲਾਂ ਵੱਧੀ ਚੱਲਦੀਆਂ ਨੇ, ਉਹਨਾਂ ਦਾ ਨਤੀਜਾ ਨਿਕਲਣ ਵਾਸਤੇ ਬਹੁਤ ਲੰਬਾ ਸਮਾਂ ਲੱਗ ਜਾਂਦਾ ਹੈ। ਜਿਵੇਂ ਜਦੋਂ ਗਦਰ ਲਹਿਰ ਚੱਲੀ ਹੈ ਨਾ, ਅਮਰੀਕਾ ਤੋਂ ਸਟਾਕਟਨ ਤੋਂ ਜਦੋਂ ਸਰਦਾਰ ਕਰਤਾਰ ਸਿੰਘ ਜੀ ਸਰਾਭੇ ਵਰਗੇ, ਬਾਬਾ ਸੋਹਣ ਸਿੰਘ ਜੀ ਭਕਣੇ ਵਰਗੇ ਜਦੋਂ ਇੱਥੋਂ ਤੁਰੇ ਨੇ ਨਾ ਸਟਾਕਟਨ ਤੋਂ ਅਮਰੀਕਾ ਤੋਂ, ਗਦਰ ਲਹਿਰ ਨੂੰ ਇਹਨਾਂ ਨੇ ਮੁੜ ਪ੍ਰਚੰਡ ਕੀਤਾ, ਆਪਣਾ ਅਖਬਾਰ ਛਾਪਿਆ, ਗਦਰ ਮੈਗਜ਼ੀਨ ਕੱਢਿਆ। ਜਦੋਂ ਪੰਜਾਬ ਦੀ ਧਰਤੀ ਤੇ ਇੱਥੋਂ ਇਹ ਸਾਰੇ ਗੁਰਮੁਖ ਪਿਆਰੇ ਗਏ, ਅੰਮ੍ਰਿਤਧਾਰੀ ਤਿਆਰ ਬਰ ਤਿਆਰ, ਗੁਰਬਾਣੀ ਪੜ੍ਹਨ ਵਾਲੇ ਨਿਤਨੇਮੀ ਗੁਰਸਿੱਖ ਸਨ, ਜਦੋਂ ਗਏ ਜਾ ਕੇ ਉੱਥੇ ਫੈਸਲਾ ਕੀਤਾ ਵੀ ਹੁਣ ਆਪਣੇ ਕੋਲ ਨਾ ਤੇ ਕੋਈ ਰਾਜ ਸਾਜ ਹੈ, ਨਾ ਕੋਈ ਪੈਸੇ ਦਾ ਬੰਦੋਬਸਤ ਹੈ, ਅਖਬਾਰ ਦਾ ਮੈਗਜ਼ੀਨ ਦਾ ਵੀ ਖਰਚਾ ਹੈ, ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਵਾਸਤੇ ਸਾਡੇ ਕੋਲ ਜ਼ਰੀਆ ਵੀ ਹੋਰ ਕੋਈ ਨਹੀਂ, ਹੁਣ ਚਾਰਾ ਕੀ ਕੀਤਾ ਜਾਵੇ। ਸੋ ਉਸ ਵੇਲੇ ਫਿਰ ਗਦਰ ਲਹਿਰ ਦੇ ਵਿੱਚ ਵੀ, ਇਹ ਤੇ ਆ ਹੁਣ ਕੁਝ ਸਾਲ ਪਹਿਲਾਂ ਦੀ ਗੱਲ ਹੈ, 1 ਸਦੀ ਦੇ ਕਰੀਬ, ਉਦੋਂ ਫਿਰ ਗਦਰ ਲਹਿਰ ਦੇ ਵਿੱਚ ਵੀ ਇਸ ਗੱਲ ਦਾ ਨਿਰਣਾ, ਇਸ ਗੱਲ ਦਾ ਫੈਸਲਾ ਹੋਇਆ ਵੀ ਆਪਾਂ ਇਉਂ ਕਰੀਏ, ਜਿਹੜੇ ਵੱਡੇ ਵੱਡੇ ਸ਼ਾਹੂਕਾਰ ਨੇ ਨਾ, ਜਿਹੜੇ ਵੱਡੇ ਵੱਡੇ ਰਜਵਾੜੇ ਲੋਕ ਨੇ, ਉਹਨਾਂ ਦੇ ਕੋਲੋਂ ਜਾ ਕੇ ਆਪਾਂ ਕੁਝ ਨਾ ਕੁਝ ਮਾਰ ਲੁੱਟ ਕਰੀਏ, ਕੁਝ ਖਜ਼ਾਨਾ ਇਕੱਤਰ ਕਰੀਏ, ਜਿਹੜਾ ਉਹਨਾਂ ਨੇ ਲੋਕਾਂ ਤੋਂ ਐਵੇਂ ਸੂਦ ਦੇ ਵਿੱਚ ਵਿਆਜ ਦੇ ਵਿੱਚ ਇਕੱਠਾ ਕੀਤਾ ਹੋਇਆ ਹੈ, ਉਹਦੇ ਨਾਲ ਕਿਸੇ ਨੂੰ ਕੋਈ ਸੁੱਖ ਤੇ ਮਿਲੇ, ਉਹਦੇ ਨਾਲ ਕਿਸੇ ਨੂੰ ਕੋਈ ਪ੍ਰਾਪਤੀ ਤੇ ਹੋਵੇ। ਫਿਰ ਬੀਬੀ ਗੁਲਾਬ ਕੌਰ ਵਰਗੀਆਂ ਨੇ ਵੱਡੇ ਵੱਡੇ ਭਾਰੀ ਖਜ਼ਾਨੇ ਉਦੋਂ ਫਿਰ ਲੁੱਟੇ ਗਦਰ ਲਹਿਰ ਦੇ ਸਮੇਂ ਦੇ ਵਿੱਚ। ਇਸੇ ਤਰ੍ਹਾਂ ਖਾਲਸੇ ਨੂੰ ਵੀ ਜਦੋਂ ਸਮੇਂ ਸਮੇਂ ਤੇ ਲੋੜ ਪੈਂਦੀ ਆਈ ਹੈ, ਫਿਰ ਖਾਲਸੇ ਨੂੰ ਵੀ ਮਾਰ ਧਾੜ ਕਰਨੀ ਪਈ ਹੈ। ਇੱਥੇ ਹੁਣ ਭਾਈ ਰਤਨ ਸਿੰਘ ਜੀ ਭੰਗੂ ਜੀ ਨੇ ਲਿਖਿਆ ਹੈ, ਭਾਜੜੋ ਭੰਨੈ ਪੰਥ ਜਬੈ ਆਇਓ ਨਾਦਰ ਸ਼ਾਹ। ਉਦੋਂ ਪੰਥ ਦੇ ਵਿੱਚ ਭਾਜੜ ਪੈ ਗਈ ਜਦੋਂ ਨਾਦਰ ਸ਼ਾਹ ਆਇਆ। ਭਾਜੜ ਕਿਹੋ ਜੀ ਸੀ? ਖਾਲਸਾ ਮੁੜ ਇਕੱਠਾ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਨਾਂ ਤੇ ਹੁਣ ਲੱਗਣਾ ਹੈ ਨਾਦਰ ਸ਼ਾਹ ਦਾ, ਵੀ ਨਾਦਰ ਦੀਆਂ ਫੌਜਾਂ ਜਾਂਦੀਆਂ ਨੇ ਜਾ ਕੇ ਲੁੱਟ ਮਾਰ ਕਰਦੀਆਂ ਨੇ ਤੇ ਉੱਥੋਂ ਖਜ਼ਾਨਾ ਲੁੱਟ ਲੈਂਦੀਆਂ ਨੇ। ਫਿਰ ਸਿੰਘਾਂ ਨੇ ਕਿਹਾ ਵੀ ਹੁਣ ਸਾਡੇ ਕੋਲੇ ਦਾਅ ਲੱਗਿਆ ਹੈ, ਕਿਉਂ ਨਾ ਆਪਾਂ ਜਾ ਕੇ ਰਾਜ ਸਾਜ ਇਕੱਠਾ ਕੁਝ ਨਾ ਕੁਝ ਕਰੀਏ, ਇਹਦੀ ਸਾਨੂੰ ਲੋੜ ਪੈਣੀ ਹੈ। ਖਾਲਸੇ ਦੇ ਖਜ਼ਾਨੇ ਮਸਤਾਨੇ ਹੋਏ ਨੇ, ਜਹਾਂਗੀਰ ਤੇ ਉਦੋਂ ਬਾਅਦ ਤੱਕ ਉਹਦੀ ਜਿੰਨੀ ਵੀ ਪੀੜ੍ਹੀ ਚੱਲਦੀ ਆਈ ਹੈ, ਉਹਨੇ ਵੱਡਾ ਭਾਰੀ ਖਾਲਸੇ ਦਾ ਨੁਕਸਾਨ ਕੀਤਾ, ਬਾਦਸ਼ਾਹ ਔਰੰਗਜ਼ੇਬ ਤੋਂ ਬਾਅਦ ਤੱਕ ਵੀ ਫਿਰ ਫਰਕਸ਼ੀਅਰ ਤੱਕ ਬਹੁਤ ਸਾਰਾ, ਜ਼ਕਰੀਆ ਖਾਨ ਤੱਕ ਬੜਾ ਵੱਡਾ ਭਾਰੀ ਨੁਕਸਾਨ ਹੁੰਦਾ ਆਇਆ। ਸੋ ਕਿਉਂ ਨਾ ਹੁਣ ਆਪਾਂ ਇਸ ਗੱਲ ਦਾ ਲਾਭ ਉਠਾਈਏ, ਸਾਡੇ ਹੀ ਤਾਂ ਖਜ਼ਾਨੇ ਨੇ ਜਿਹੜੇ ਇਹਨਾਂ ਨੇ ਲੁੱਟੇ ਨੇ, ਨਾਦਰ ਸ਼ਾਹ ਦੀਆਂ ਫੌਜਾਂ ਲੁੱਟ ਰਹੀਆਂ ਨੇ, ਤੇ ਉਹਨਾਂ ਦੇ ਵਿੱਚ ਆਪਾਂ ਵੀ ਇਹਦਾ ਕੁਝ ਲਾਭ ਉਠਾ ਲਈਏ। ਫਿਰ ਗੁਰੂ ਕੇ ਖਾਲਸੇ ਨੇ ਉਸ ਵੇਲੇ ਇਕੱਤਰਤਾਈਆਂ ਕਰਕੇ ਇਸ ਮਤੇ ਨੂੰ ਪਕਾਇਆ। ਮਤਾ ਪਕਾਉਣ ਤੋਂ ਬਾਅਦ ਫਿਰ ਜਦੋਂ 3 ਕਰੋੜ ਜਿਹੜਾ ਖਰਚਾ ਕਰਕੇ ਨਾਦਰ ਸ਼ਾਹ ਕਹਿੰਦਾ ਮੈਂ ਆਇਆ ਕਾਬਲ ਤੋਂ, ਅਫਗਾਨਿਸਤਾਨ ਤੋਂ, ਦਿੱਲੀ ਤੱਕ ਮੈਂ ਤੁਹਾਡੇ ਤੋਂ ਵਸੂਲਣਾ ਹੈ, ਫਿਰ ਜਦੋਂ ਇਹ ਮਾਰ ਧਾੜ ਕਰਨ ਲੱਗਿਆ, ਫਿਰ ਨਾਲ ਖਾਲਸੇ ਨੂੰ ਵੀ ਉਸ ਵੇਲੇ ਬਹੁਤ ਸਾਰਾ ਵੱਡਾ ਭਾਰੀ ਖਜ਼ਾਨਾ ਇਕੱਤਰ ਹੋਇਆ। ਖਾਲਸੇ ਨੇ ਵੀ ਉਦੋਂ ਫਿਰ ਆਪਣੇ ਰਾਜ ਸਾਜ ਦੇ ਵਿੱਚ ਬਹੁਤ ਵਾਧਾ ਕੀਤਾ, ਬਹੁਤ ਸਾਰੀ ਮਾਇਆ ਇਕੱਠੀ ਇਕੱਤਰ ਕੀਤੀ। ਹੁਣ ਇੱਥੇ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ, ਜਦੋਂ ਨਾਦਰ ਸ਼ਾਹ ਆਇਆ ਹੈ ਨਾ, ਨਾਦਰ ਸ਼ਾਹ ਦੇ ਆਉਣ ਦੇ ਨਾਲ ਖਾਲਸੇ ਪੰਥ ਦੇ ਵਿੱਚ ਵੀ ਭਗਦੜ ਮੱਚ ਗਈ ਹੈ। ਕੋਈ ਕਿਤੇ ਜਾਂਦਾ ਹੈ, ਜਿਵੇਂ ਜਿਵੇਂ ਕਿਸੇ ਦਾ ਸੂਤ ਲੱਗਦਾ ਹੈ, ਜਿਵੇਂ ਜਿਵੇਂ ਕਿਸੇ ਦੇ ਕੰਮ ਨਜ਼ਰ ਦੇ ਵਿੱਚ ਆਉਂਦਾ ਹੈ, ਜਿਵੇਂ ਜਿਵੇਂ ਕੋਈ ਹੱਥ ਕਿਤੇ ਵੱਜਦਾ ਹੈ ਕਿਸੇ ਦਾ, ਖਾਲਸੇ ਨੇ ਫਿਰ ਉਵੇਂ ਉਵੇਂ ਯਤਨ ਕਰਨੇ ਪ੍ਰਾਰੰਭ ਕਰ ਦਿੱਤੇ ਨੇ।
1: ਚੌਪਈ ਕਪੂਰ ਸਿੰਘ ਨਵਾਬ ਭਚੰਗੀ,
0: ਨਵਾਬ ਕਪੂਰ ਸਿੰਘ ਜੀ ਜਿਹੜੇ ਭਚੰਗੀ ਨੇ, ਹੁਣ ਉਹਨਾਂ ਦਾ ਅੱਗੇ ਜ਼ਿਕਰ ਆ ਰਿਹਾ ਹੈ।
1: ਗਇਓ ਮਾਲਵੇ ਬਰਾੜ ਨਸੰਗੀ,
0: ਜਿਹੜੇ ਮਾਲਵੇ ਦੇ ਵਿੱਚ ਬਰਾੜ ਵਸਦੇ ਹੁੰਦੇ ਸੀ, ਜਿਵੇਂ ਪਿਛਲੇ ਇਤਿਹਾਸ ਦੇ ਵਿੱਚ ਤੁਸੀਂ ਸਰਵਣ ਕੀਤਾ ਹੈ, ਕੁਝ ਢਿੱਲੋਆਂ ਦੇ ਗੋਤਰੀ ਜਿਹੜੇ ਪਰਿਵਾਰ ਸੀ ਉਹ ਵੀ ਆਏ, ਰੰਧਾਵਿਆਂ ਦੇ ਗੋਤ ਦੇ ਪਰਿਵਾਰ ਵੀ ਆਏ। ਇੱਥੇ ਹੁਣ ਮਾਲਵੇ ਦੇ ਵਿੱਚ ਜਿਹੜੇ ਬਰਾੜ ਵਸਦੇ ਸੀ, ਨਵਾਬ ਕਪੂਰ ਸਿੰਘ ਜੀ ਨੇ ਆ ਕੇ ਹੁਣ ਉਹਨਾਂ ਦਾ ਸੰਗ ਕੀਤਾ, ਉਹਨਾਂ ਨੂੰ ਆਪਣੇ ਸਾਥੀ ਬਣਾਇਆ ਹੈ ਮਾਲਵੇ ਦੇ ਬਰਾੜਾਂ ਨੂੰ।
1: ਕਛਕ ਦਿਵਸ ਤੇ ਗੁਜਰ ਗੁਜਾਰੇ,
0: ਕੁਛ ਦਿਨ ਹੁਣ ਇਹਨਾਂ ਨੇ ਮਾਲਵੇ ਦੇ ਵਿੱਚ ਉਹਨਾਂ ਬਰਾੜਾਂ ਦੇ ਨਾਲ ਗੁਜਾਰੇ ਨੇ ਨਵਾਬ ਕਪੂਰ ਸਿੰਘ ਜੀ ਨੇ।
1: ਫਿਰ ਬਰਾੜ ਨੂੰ ਦਇਓ ਨਵਾਬ ਨਿਕਾਰੇ,
0: ਫਿਰ ਜਦੋਂ ਕੁਝ ਦਿਨ ਲੰਘ ਗਏ, ਬਰਾੜ ਫਿਰ ਆਪਣੀਆਂ ਤਨਖਾਹਾਂ ਮੰਗਣ ਲੱਗ ਪਏ। ਗੁਰੂ ਸਾਹਿਬ ਦੇ ਸਮੇਂ ਵੀ ਆਪ ਜੀ ਨੇ ਇਤਿਹਾਸ ਸਰਵਣ ਕੀਤਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਮੇਂ, ਫਿਰ ਇਹਨਾਂ ਨੇ ਕਿਹਾ ਵੀ ਸਾਨੂੰ ਕਿਤੇ ਕੋਈ ਤੁਹਾਡੇ ਰਹਿਣ ਦਾ ਖਤਰਾ ਨਾ ਹੋਵੇ। ਇਹਨਾਂ ਨੇ ਕਿਹਾ ਨਵਾਬ ਕਪੂਰ ਸਿੰਘ ਜੀ ਨੂੰ ਵੀ ਹੁਣ ਭੱਜ ਜਾਓ, ਤੁਸੀਂ ਇੱਥੇ ਸਾਡੇ ਘਰਾਂ ਦੇ ਵਿੱਚ ਨਾ ਰਹੋ।
1: ਇੱਕ ਹੋਤ ਸਿੰਘ ਨਾਲ ਠੀਕਰੀ ਵਾਰੇ,
0: ਇਹਨਾਂ ਦੇ ਨਾਲ ਹੀ ਪਿੰਡ ਇੱਥੇ ਇੱਕ ਠੀਕਰੀ ਵਾਲ ਪਿੰਡ ਸੀ, ਇਹਨੂੰ ਠੀਕਰੀ ਵਾਲ ਪਿੰਡ ਵੀ ਕਹਿੰਦੇ ਨੇ। ਇੱਥੇ ਇੱਕ ਠੀਕਰੀ ਵਾਲ ਤੇ ਇੱਥੇ ਠੀਕਰੀ ਵਾਰੇ ਪਿੰਡ ਦਾ ਜ਼ਿਕਰ ਆਇਆ ਹੈ। ਇੱਕ ਉੱਥੋਂ ਦਾ ਰਹਿਣ ਵਾਲਾ ਸਿੰਘ ਸੀ,
1: ਉਨ ਪਿੰਡ ਆਪਣੇ ਜਾਏ ਉਤਾਰੇ,
0: ਉਹਦਾ ਮਿਲਾਪ ਹੋ ਗਿਆ ਨਵਾਬ ਕਪੂਰ ਸਿੰਘ ਜੀ ਦੇ ਨਾਲ। ਉਹਨੇ ਬੇਨਤੀ ਕੀਤੀ, ਨਵਾਬ ਜੀ ਕਿਰਪਾ ਕਰੋ ਮੇਰੇ ਪਿੰਡ ਨੂੰ ਚਾਲਾ ਪਾਓ, ਮੇਰੇ ਘਰ ਜਾ ਕੇ ਤੁਸੀਂ ਰਹੋ ਮੇਰੇ ਨਾਲ।
1: ਕਛਕ ਦਿਵਸ ਤੇ ਬਸਿਓ ਨਵਾਬ,
0: ਫਿਰ ਜਦੋਂ ਇਹ ਜਿਹੜਾ ਸਿੰਘ ਸੀ ਠੀਕਰੀ ਵਾਰ ਪਿੰਡ ਦੇ ਰਹਿਣ ਵਾਲਾ, ਕੁਛ ਕੁ ਦਿਨ ਫਿਰ ਨਵਾਬ ਕਪੂਰ ਸਿੰਘ ਜੀ ਨੇ ਇਹਦੇ ਨਾਲ ਜਾ ਕੇ ਆਪਣਾ ਰਹਿਣ ਵਸੇਰਾ ਬਣਾਇਆ।
1: ਸਿੰਘ ਹਜ਼ਾਰ ਇੱਕ ਦਵੈ ਉਸ ਤਾਬ,
0: ਸਿੰਘ ਹਜ਼ਾਰ, ਇੱਕ ਹਜ਼ਾਰ ਤੋਂ ਵੱਧ ਸਿੰਘ ਜਿਹੜਾ ਫਿਰ ਇਹ ਵਾਰੀ ਵਾਰੀ ਦੇ ਨਾਲ ਇੱਥੇ ਨਵਾਬ ਕਪੂਰ ਸਿੰਘ ਜੀ ਦੇ ਕੋਲ ਇਕੱਤਰ ਹੋਣਾ ਸ਼ੁਰੂ ਹੋ ਗਿਆ।
1: ਔਰ ਸਿੰਘ ਮੁੜੇ ਬਾਜੇ ਵੜੇ,
0: ਕੁਝ ਸਿੰਘ ਸੀ ਜਿਹੜੇ ਉਹ ਜਾ ਕੇ ਇਹ ਤੇ ਬਰਾੜਾਂ ਦੇ ਰਾਹੀਂ ਮਾਲਵੇ ਦੇ ਵਿੱਚ ਆ ਗਏ ਨਵਾਬ ਕਪੂਰ ਸਿੰਘ ਜੀ, ਫਿਰ ਕੁਝ ਸਿੰਘ ਸੀ ਜਿਹੜੇ ਉਹ ਜਾ ਕੇ ਮਾਝੇ ਦੇ ਵਿੱਚ ਦਾਖਲ ਹੋ ਗਏ ਅੰਮ੍ਰਿਤਸਰ ਦੇ ਇਲਾਕੇ ਵਿੱਚ।
1: ਖੋਏ ਕਾਏ ਗਾਫਲੇ ਰਾਹ ਪੜੇ,
0: ਫਿਰ ਜਿਹੜੇ ਰਾਹ ਦੇ ਵਿੱਚ ਆਉਂਦੇ ਸੀ ਮਾਰ ਧਾੜ ਕਰਦੇ ਸੀ, ਜਿਨ੍ਹਾਂ ਦੀ ਨਾਦਰ ਸ਼ਾਹ ਦੀਆਂ ਫੌਜਾਂ ਜਦੋਂ ਉਹ ਖਾਲਸੇ ਦੇ ਸਿੰਘਾਂ ਦੇ ਹੱਥ ਲੱਗਦੇ ਸੀ, ਫਿਰ ਉਹਨਾਂ ਤੋਂ ਜਿਹੜਾ ਕੁਝ ਰਾਜ ਸਾਜ ਲੁੱਟ ਪੁੱਟ ਹੁੰਦਾ ਸੀ ਉਹ ਫਿਰ ਲੁੱਟ ਲੈਂਦੇ ਸੀ, ਮਾਰ ਧਾੜ ਕਰ ਲੈਂਦੇ ਸੀ ਥੋੜੀ ਬਾਲੀ।
1: ਜਿਸ ਕੋ ਜੰਗਲ ਹੋਏ ਭਰਪੂਰਾ,
0: ਫਿਰ ਪੜਿਓ ਜੀ,

0: ਜਿੱਥੇ ਪੰਥ ਨੂੰ ਚੰਗਾ ਵੱਡਾ ਭਾਰੀ ਖਜ਼ਾਨਾ ਪ੍ਰਾਪਤ ਹੁੰਦਾ ਸੀ ਨਾ, ਫਿਰ ਉੱਥੇ ਆ ਕੇ ਪੰਥ ਜ਼ਰੂਰ ਹੀ ਬਹਿ ਕੇ ਉਹ ਫਿਰ ਪਦਾਰਥ ਖਾਂਦਾ ਸੀ, ਛਕਦਾ ਛਕਾਉਂਦਾ ਸੀ ਵੀ ਇੱਥੇ ਬੜੀਆਂ ਚੰਗੀਆਂ ਮਠਿਆਈਆਂ, ਬੜੇ ਚੰਗੇ ਪਦਾਰਥ ਹੱਥ ਲੱਗੇ ਨੇ, ਕਿਉਂ ਨਾ ਜ਼ਰੂਰ ਇਹਨਾਂ ਦਾ ਲਾਹਾ ਲੈ ਲੈਣਾ ਚਾਹੀਦਾ ਹੈ, ਆਪ ਵੀ ਛਕੀਏ ਤੇ ਹੋਰਨਾਂ ਨੂੰ ਵੀ ਛਕਾਈਏ।
1: ਕਿਛ ਤੰਗ ਗੁਜਰ ਖਾਲਸੇ ਕਰੀ,
0: ਕਿਉਂਕਿ ਕੁਝ ਤੰਗੀ ਦਾ ਸਮਾਂ ਗੁਜ਼ਾਰਿਆ ਹੋਇਆ ਸੀ ਪਹਿਲਾਂ ਖਾਲਸੇ ਨੇ, ਉਦੋਂ ਖਾਣ ਪੀਣ ਨੂੰ ਵੀ ਕੋਲੇ ਕੋਈ ਬਹੁਤੇ ਪਦਾਰਥ ਨਹੀਂ ਸੀ, ਪਹਿਨਣ ਵਾਸਤੇ ਵੀ ਕੋਈ ਬਹੁਤੇ ਵਸਤਰ ਨਹੀਂ ਸੀ, ਤੇ ਖਰਚੇ ਪਾਣੀ ਦੇ ਵਾਸਤੇ ਵੀ ਕੋਈ ਬਹੁਤਾ ਖਜ਼ਾਨਾ ਨਹੀਂ ਸੀ ਖਾਲਸੇ ਦੇ ਕੋਲੇ। ਇਸ ਕਰਕੇ ਫਿਰ ਖਾਲਸੇ ਨੇ ਸੋਚਿਆ ਵੀ ਹੁਣ ਸਾਡੇ ਹੱਥ ਚੰਗਾ ਮਾਲ ਲੱਗਿਆ ਹੈ, ਕਿਉਂ ਨਾ ਹੁਣ ਫਿਰ ਖਾਣ ਪੀਣ ਦਾ ਐਨ ਪੂਰਾ ਲਾਹਾ ਹੀ ਲੈ ਲਿਆ ਜਾਵੇ।
1: ਬਿਨ ਲੱਟ ਖਾਏ ਕਬ ਪੰਥੈ ਸਰੀ,
0: ਫਿਰ ਸਿੰਘਾਂ ਨੇ ਫੈਸਲਾ ਕੀਤਾ ਵੀ ਹੁਣ ਸਾਨੂੰ ਖਾਣਾ ਹੀ ਪੈਣਾ ਹੈ, ਇਹ ਸਾਰਾ ਕੁਝ ਜਿਹੜਾ ਪਦਾਰਥ ਪ੍ਰਾਪਤ ਹੋਏ ਨੇ ਹੁਣ ਖਾਣ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ, ਹੁਣ ਸਰਨਾ ਨਹੀਂ, ਬਹੁਤ ਲੰਬਾ ਸਮਾਂ ਭੁੱਖ ਦੁੱਖ ਕੱਟ ਲਈਏ, ਹੁਣ ਕਿਉਂ ਕੱਟਣੀ ਹੈ, ਹੁਣ ਖਾਣ ਤੋਂ ਬਿਨਾਂ ਕਿਉਂ ਸਰਨਾ ਜਦੋਂ ਮਾਲ ਸਾਡੇ ਹੱਥ ਆ ਹੀ ਗਿਆ ਹੈ।
1: ਤੋ ਭਾਈ ਗੌਰ ਸਿੰਘ ਸੁਣ ਆਇਓ,
0: ਫਿਰ ਭਾਈ ਗੌਹਰ ਸਿੰਘ ਜੀ ਨੇ ਫਿਰ ਇਸ ਗੱਲ ਨੂੰ ਸੁਣਿਆ ਵੀ ਹੁਣ ਖਾਲਸਾ ਜਿਹੜਾ ਉਹ ਮਾਰ ਤਾੜ ਕਰਨੀ ਸ਼ੁਰੂ ਕਰ ਦਿੱਤੀ ਹੈ, ਖਾਲਸੇ ਦੇ ਕੋਲੇ ਖਜ਼ਾਨੇ ਵੀ ਮਸਤਾਨੇ ਹੋ ਗਏ ਨੇ, ਰਸਦਾਂ ਬਸਤਾਂ ਵੀ ਮਸਤਾਨੀਆਂ ਹੋ ਗਈਆਂ ਨੇ। ਫਿਰ ਭਾਈ ਗੌਰ ਸਿੰਘ ਜੀ ਨੂੰ ਜਦੋਂ ਇਸ ਖਬਰ ਦੇ ਬਾਰੇ ਪਤਾ ਲੱਗਿਆ,
1: ਉਤੋਂ ਬੁੱਢੋ ਸਿੰਘ ਜਿਸਕੋ ਜਾਇਓ,
0: ਜਿਹੜੇ ਫਿਰ ਕੁਝ ਬਜ਼ੁਰਗ ਸਿੰਘ ਸੀ ਵਿੱਚ ਉਹਨਾਂ ਦੇ ਕੋਲ, ਜਿਹੜੇ ਨਹੀਂ ਸੀ ਜਾ ਕੇ ਆਪਣਾ ਬੰਦੋਬਸਤ ਨਾਲ ਕਰ ਸਕਦੇ ਸੀ, ਕੁਝ ਬਜ਼ੁਰਗ ਫੌਜਾਂ ਸੀ ਜਿਹੜੀਆਂ, ਉਹਨਾਂ ਦਾ ਫਿਰ ਇੰਤਜ਼ਾਮ ਭਾਈ ਗੌਹਰ ਸਿੰਘ ਜੀ ਨੇ ਕਰਨਾ ਪ੍ਰਾਰੰਭ ਕੀਤਾ।
1: ਦੋਹਰਾ ਤਿੰਨ ਤਬ ਲੰਗਰ ਆ ਦਿਓ ਪੰਥੈ ਖੂਬ ਰਜਾਏ,
0: ਭਾਈ ਗੌਹਰ ਸਿੰਘ ਜੀ ਨੇ ਜਿਹੜੇ ਉਹ ਕੁਝ ਬਜ਼ੁਰਗ ਬੁੱਢੇ ਸਿੰਘ ਸੀ ਨਾ, ਉਹਨਾਂ ਨੂੰ ਫਿਰ ਆ ਕੇ ਲੰਗਰ ਵਰਤਾਉਣਾ ਸ਼ੁਰੂ ਕੀਤਾ, ਖੂਬ ਲੰਗਰ ਵਰਤਾਇਆ ਭਾਈ ਗੌਰ ਸਿੰਘ ਜੀ ਨੇ, ਇੰਨਾ ਲੰਗਰ ਵਰਤਾਇਆ ਕਿ ਰੱਜ ਰੱਜ ਕੇ ਸਿੰਘਾਂ ਨੇ ਛਕਿਆ। ਭਾਈ ਰਤਨ ਸਿੰਘ ਜੀ ਪੰਗੂ ਬੜਾ ਸੋਹਣਾ ਦ੍ਰਿਸ਼ ਬਣਾ ਕੇ ਇੱਥੇ ਹੁਣ ਪੇਸ਼ ਕਰ ਰਹੇ ਨੇ, ਕਹਿੰਦੇ ਇੰਨਾ ਸੋਹਣਾ ਫਿਰ ਉਹਨਾਂ ਨੇ ਲੰਗਰ ਵਰਤਾਇਆ ਭਾਈ ਗੌਹਰ ਸਿੰਘ ਜੀ ਨੇ, ਸਿੰਘਾਂ ਨੇ ਰੱਜ ਰੱਜ ਕੇ ਛਕਿਆ। ਫਿਰ
1: ਆਕੀ ਉਤੋ ਜੋ ਉਸ ਕੋਲੋਂ ਸੋ ਸਰ ਲਇਓ ਕਰਾਏ,
0: ਜਿਹੜਾ ਫਿਰ ਆਕੀ ਹੁੰਦਾ ਸੀ ਜਿਹੜਾ ਕਹਿੰਦਾ ਸੀ ਮੈਂ ਨਹੀਂ ਦੇਣਾ ਆ ਮਾਲ ਤੁਹਾਨੂੰ ਖਜ਼ਾਨਾ, ਉਹਦਾ ਫਿਰ ਸਿਰ ਲਾਉਣ ਤੱਕ ਦੀ ਵੀ ਗੱਲ ਹੁੰਦੀ ਸੀ।
1: ਫਿਰ ਭਾਈ ਗੁਰਬਖਸ਼ ਸਿੰਘ ਦਈ ਲੰਗਰ ਰਸਤ ਸੋ ਪਾਏ,
0: ਭਾਈ ਗੁਰਬਖਸ਼ ਸਿੰਘ ਜੀ ਨੂੰ ਜਦੋਂ ਪਤਾ ਲੱਗਿਆ ਵੀ ਖਾਲਸੇ ਦੇ ਜਿਹੜੇ ਰਸਤਾਂ ਬਸਤਾਂ ਦੇ ਜਿਹੜੇ ਪਹਿਰੇ ਨੇ ਖਜ਼ਾਨੇ ਨੇ ਉਹ ਮਸਤਾਨੇ ਹੋ ਗਏ ਨੇ, ਫਿਰ ਭਾਈ ਗੁਰਬਖਸ਼ ਸਿੰਘ ਜੀ ਨੇ ਆ ਕੇ ਬੇਅੰਤ ਰਸਤ ਹਾਜ਼ਰ ਕੀਤੀ ਹੈ ਖਾਲਸੇ ਦੇ ਚਰਨਾਂ ਵਿੱਚ।
1: ਅੱਗੇ ਲੱਗ ਲੱਗਾ ਖਾਲਸੇ ਕਈ ਉਦਮ ਦੇ ਦਰਾਏ,
0: ਜਦੋਂ ਫਿਰ ਭਾਈ ਗੁਰਬਖਸ਼ ਸਿੰਘ ਜੀ ਆਏ ਨਾ, ਫਿਰ ਅੱਗੇ ਲੱਗੇ ਖਾਲਸੇ ਦੀ ਅਗਵਾਈ ਕੀਤੀ, ਖਾਲਸੇ ਦੇ ਅੱਗੇ ਲੱਗ ਕੇ ਅਗਵਾਈ ਕੀਤੀ, ਬੜੇ ਸਾਰੇ ਕਾਰਜ ਸੀ ਜਿਹੜੇ ਕਰਨ ਵਾਲੇ ਸੀ, ਬੜੇ ਸਾਰੇ ਕਾਰਜ ਉਹ ਸੀ ਜਿਹੜੇ ਰੁਕੇ ਹੋਏ ਸੀ। ਜਦੋਂ ਭਾਈ ਗੁਰਬਖਸ਼ ਸਿੰਘ ਜੀ ਅੱਗੇ ਆਏ, ਆ ਕੇ ਪਹਿਲਾਂ ਲੰਗਰਾਂ ਦੀਆਂ ਰਸਤਾਂ ਬਸਤਾਂ ਪੂਰੀਆਂ ਕੀਤੀਆਂ, ਸਿੰਘਾਂ ਨੂੰ ਰੱਜ ਰੱਜ ਕੇ ਰਸਤਾਂ ਬਸਤਾਂ ਛਕਾਈਆਂ, ਪ੍ਰਸ਼ਾਦੇ ਪਾਣੀ ਦਾ ਖੂਬ ਇੰਤਜ਼ਾਮ ਕੀਤਾ। ਛਕਣ ਛਕਾਉਣ ਤੋਂ ਬਾਅਦ ਫਿਰ ਪੰਥ ਐਨ ਜਦੋਂ ਤਿਆਰ ਬਰ ਤਿਆਰ ਹੋ ਗਿਆ, ਫਿਰ ਪੰਥ ਦੀ ਅਗਵਾਈ ਕੀਤੀ ਤੇ ਬੜੇ ਸਾਰੇ ਕਾਰਜ ਜਿਹੜੇ ਰੁਕੇ ਹੋਏ ਸੀ ਉਹ ਵੀ ਕਰਾਏ, ਤੇ ਹੋਰ ਵੀ ਬੜੇ ਸਾਰੇ ਕਾਰਜ ਨਵੇਂ ਆਰੰਭ ਕਰਕੇ ਸੰਪੂਰਨ ਕੀਤੇ ਭਾਈ ਗੁਰਬਖਸ਼ ਸਿੰਘ ਜੀ ਨੇ।
1: ਚੌਪਈ ਤਿਮ ਆਏ ਲੰਗਰ ਆਲੇ ਪੀ ਦਇਓ,
0: ਇੱਥੇ ਜਿਹੜਾ ਪ੍ਰਸੰਗ ਪ੍ਰਾਰੰਭ ਹੋਇਆ ਨਾ, ਇਹ ਫੂਲ ਵੰਸ਼ੀ ਮਿਸਰ ਦੇ ਜਿਹੜੇ ਭਾਈ ਆਲਾ ਸਿੰਘ ਜੀ ਸੀ, ਜਿਨ੍ਹਾਂ ਨੂੰ ਪਟਿਆਲੇ ਵਾਲੇ ਵੀ ਆਖਿਆ ਜਾਂਦਾ ਹੈ, ਇਹਨਾਂ ਦੇ ਬਾਬਤ ਹੁਣ ਅੱਗੇ ਇੱਥੇ ਬਚਨ ਆਇਆ ਹੈ। ਤਿਮ ਆਏ ਲੰਗਰ ਆਲੇ ਪੀ ਦਇਓ, ਜਿਹੜੇ ਫਿਰ ਇਹ ਭਾਈ ਆਲਾ ਸਿੰਘ ਦੇ ਨਾਲ ਦੇ ਸਾਥੀ ਸੀ, ਇਹਨਾਂ ਨੂੰ ਵੀ ਫਿਰ ਭਾਈ ਗੁਰਬਖਸ਼ ਸਿੰਘ ਜੀ ਨੇ ਲੰਗਰ ਖਜ਼ਾਨਾ ਪਦਾਰਥ ਪਹੁੰਚਦਾ ਕੀਤਾ।
1: ਸਾਤ ਫੁਲਾਇਨ ਸਭ ਲੈ ਆਇਓ,
0: ਜਿੰਨਾ ਕੁਝ ਵੀ ਨਾਲ ਸੀਗਾ ਫਲ ਫੁੱਲ ਆਦਿਕ ਸਾਰਾ ਕੁਝ ਫਿਰ ਨਾਲ ਲੈ ਕੇ ਇਹਨਾਂ ਦੇ ਕੋਲੇ ਹਾਜ਼ਰ ਹੋਏ ਨੇ ਵੀ ਤੁਸੀਂ ਵੀ ਛਕੋ ਛਕਾਓ, ਪਹਿਲਾਂ ਪੇਟ ਦੀ ਪੂਰਤੀ ਕਰੋ।
1: ਖੰਡੇ ਪੌਲ ਹੱਥ ਨਵਾਬੈ ਲਈ,
0: ਫੇਰ ਜਦੋਂ ਖੰਡੇ ਦੀ ਪੌਲ ਸੀ ਜਿਹੜੀ ਇਹ ਨਵਾਬ ਕਪੂਰ ਸਿੰਘ ਜੀ ਨੇ ਆਪਣੇ ਹੱਥ ਦੇ ਵਿੱਚ ਖੰਡਾ ਫੜਿਆ ਹੈ। ਹੁਣ
1: ਪਯੋ ਆਲੋ ਸਿੰਘ ਖਾਸੇ ਪੰਥ ਮਈ,
0: ਹੁਣ ਇੱਥੇ ਫਿਰ ਪੰਜਾਂ ਪਿਆਰਿਆਂ ਨੇ ਖੰਡੇ ਬਾਟੇ ਦੀ ਪਹੁਲ ਤਿਆਰ ਕੀਤੀ ਹੈ, ਨਵਾਬ ਕਪੂਰ ਸਿੰਘ ਜੀ ਨੇ ਜਥੇਦਾਰੀ ਕੀਤੀ, ਅਗਵਾਈ ਕੀਤੀ ਹੈ ਪੰਥ ਦੀ, ਤੇ ਇੱਥੇ ਫਿਰ ਭਾਈ ਆਲਾ ਸਿੰਘ ਜੀ ਨੂੰ ਖਾਲਸੇ ਪੰਥ ਦੇ ਵਿੱਚ ਸ਼ਾਮਲ ਕਰਨ ਵਾਸਤੇ ਖੰਡੇ ਬਾਟੇ ਦੀ ਪਹੁਲ ਅੰਮ੍ਰਿਤ ਦੀ ਦਾਤ ਬਖਸ਼ਿਸ਼ ਹੋਈ ਹੈ।
1: ਮੁਕਤ ਫੌਜ ਵੀ ਉਨ ਹੱਥ ਆਏ,
0: ਜਿਹੜੀ ਮੁਗਲਾਂ ਦੀ ਫੌਜ ਸੀ ਉਹਦੇ ਵਿੱਚੋਂ ਵੀ ਕੁਝ ਬੰਦੇ ਫਿਰ ਇਹਨਾਂ ਦੇ ਖਾਲਸੇ ਦੇ ਹੱਥ ਆ ਗਏ।
1: ਨਿੱਜ ਕੰਮ ਸਭਨ ਲੈ ਬਨਵਾਏ,
0: ਜਦੋਂ ਫਿਰ ਉਹ ਫੌਜਾਂ ਇਹਨਾਂ ਦੇ ਹੱਥ ਆ ਗਈਆਂ ਖਾਲਸੇ ਦੇ, ਇਹਨਾਂ ਨੇ ਕਿਹਾ ਕਈ ਕੰਮ ਆਪਣੇ ਅਜਿਹੇ ਨੇ ਕਰਨ ਵਾਲੇ ਜਿਨ੍ਹਾਂ ਦੇ ਵਾਸਤੇ ਸਾਨੂੰ ਫੌਜਾਂ ਦੀ ਲੋੜ ਹੈ, ਹੁਣ ਇਹਨਾਂ ਨੂੰ ਫੜ ਤੇ ਅਸੀਂ ਲਿਆ ਹੈ, ਸਾਡੇ ਹੱਥ ਤੇ ਆ ਗਏ ਨੇ, ਹੁਣ ਕਿਉਂ ਨਾ ਇਹਨਾਂ ਤੋਂ ਕੋਈ ਨਾ ਕੋਈ ਕੰਮ ਲੈ ਲਿਆ ਜਾਵੇ, ਆਪਣਾ ਕੋਈ ਕੰਮ ਹੀ ਸਵਾਰ ਲਈਏ, ਹੁਣ ਬੰਦੇ ਤੇ ਸਾਡੇ ਕੋਲੇ ਫੌਜਾਂ ਤੇ ਹਾਜ਼ਰ ਹੋ ਹੀ ਗਈਆਂ ਨੇ।
1: ਭਾਈਨ ਰੋਹੀ ਗ੍ਰਾਮ ਵਸਾਇਆ,
0: ਭਾਈਨ ਰੋਹੀ ਦੇ ਫਿਰ ਇਲਾਕੇ ਦੇ ਵਿੱਚ, ਜਿੱਦਾਂ ਪਹਿਲਾਂ ਠੀਕਰੀਵਾਲ ਪਿੰਡ ਦਾ ਜ਼ਿਕਰ ਆਇਆ ਹੈ, ਇੱਥੇ ਹੁਣ ਲਿਖਿਆ ਹੋਇਆ ਭਾਈਨ ਰੋਹੀ ਗ੍ਰਾਮ ਵਸਾਇਓ। ਫਿਰ ਸਿੰਘਾਂ ਨੇ ਇੱਕ ਭਾਈਨ ਰੋਹੀ, ਭਾਈਨ ਨਾਮ ਦਾ ਰੋਹੀਆਂ ਦੇ ਵਿੱਚ ਇੱਕ ਆਪਣਾ ਪਿੰਡ ਹੀ ਵਸਾ ਲਿਆ ਹੈ।
1: ਗੁਰਜਿਆਂ ਨੂੰ ਨਾਮ ਤਰਾਇਓ,
0: ਗੁਰਜਿਆਂ ਨੂੰ ਨਾਮ ਤਰਾਇਓ, ਜਿਹੜੀ ਭਾਈਨ ਪਿੰਡ ਦੀਆਂ ਜਿਹੜੀਆਂ ਰੋਹੀਆਂ ਸੀ, ਜੰਗਲ ਆਦਿਕ ਦੇ ਜਿਹੜੇ ਜਿਵੇਂ ਬੜੀਆਂ ਲੰਬੀਆਂ ਲੰਬੀਆਂ ਪੱਗ ਡੰਡੀਆਂ ਸੀ, ਉਹਨਾਂ ਦੇ ਵਿੱਚ ਖਾਲਸੇ ਨੇ ਆਪਣਾ ਇੱਕ ਹੁਣ ਇੱਥੇ ਪਿੰਡ ਵਸਾ ਲਿਆ ਹੈ, ਇੱਕ ਜਗ੍ਹਾ ਆਪਣੀ ਥਾਂ ਬਣਾ ਲਈ ਹੈ, ਤੇ ਉਹਦਾ ਨਾਮ ਫਿਰ ਗੌਰਜਿਆਣਾ ਰੱਖ ਲਿਆ ਖਾਲਸੇ ਨੇ ਪਿੰਡ ਦਾ।
1: ਗੁਰਬਖਸ਼ ਸਿੰਘ ਔਰ ਮੁਲਕ ਮੱਲ ਲਿਓ,
0: ਭਾਈ ਗੁਰਬਖਸ਼ ਸਿੰਘ ਜੀ ਜਿਨ੍ਹਾਂ ਨੇ ਖਾਲਸੇ ਦੇ ਆ ਕੇ ਬੜਾ ਵੱਡਾ ਭਾਰੀ ਯੋਗਦਾਨ ਪਾਇਆ ਸੀ ਰਸਦਾਂ ਬਸਦਾਂ ਹਾਜ਼ਰ ਕਰਨ ਦੇ ਵਾਸਤੇ, ਫਿਰ ਭਾਈ ਗੁਰਬਖਸ਼ ਸਿੰਘ ਜੀ ਨੇ ਆ ਕੇ ਹੁਣ ਹੋਰ ਮੁਲਕ ਮੱਲ ਲਿਆ, ਇਹਦੇ ਨਾਲ ਹੋਰ ਜਿੰਨੀ ਜਗ੍ਹਾ ਵੀ ਨਾਲ ਇਕੱਠੀ ਕਰ ਹੋਈ, ਜਿੰਨੀ ਤੇ ਵੀ ਹੋਰ ਖਾਲਸੇ ਦਾ ਕਬਜ਼ਾ ਕਰ ਹੋਇਆ, ਫਿਰ ਭਾਈ ਗੁਰਬਖਸ਼ ਸਿੰਘ ਜੀ ਨੇ ਅਗਵਾਈ ਕਰਕੇ ਕਰਵਾਇਆ ਹੈ।
1: ਆਲੇ ਸਿੰਘ ਵੀ ਬਹੁ ਕਿਰਵਾਇਓ,
0: ਭਾਈ ਆਲਾ ਸਿੰਘ ਜੀ ਨੇ ਬਹੁਤ ਸਾਰੀ ਜਗ੍ਹਾ ਘੇਰਨ ਦੇ ਵਿੱਚ ਇੰਤਜ਼ਾਮ ਕੀਤਾ, ਬਹੁਤ ਸਾਰੀ ਜਗ੍ਹਾ ਨੂੰ ਘੇਰਨ ਦੇ ਵਿੱਚ ਭਾਈ ਆਲਾ ਸਿੰਘ ਜੀ ਨੇ ਵੀ ਯੋਗਦਾਨ ਪਾਇਆ।
1: ਨਾਲ ਉਦੋਂ ਉਸ ਲਈ ਪਿਰਾਏ,
0: ਨਾਲ ਹੁੰਦੇ ਉਸ ਕਈ ਪਿਰਾਏ, ਪਿਰਾਏ ਤੋਂ ਭਾਵ ਕੇ ਹੋਰ ਕਈ ਭਰਾਵਾਂ ਨੂੰ ਆਪਣੇ ਨਾਲ ਲੈ ਕੇ, ਜਿਵੇਂ ਖਾਲਸਾ ਇੱਕ ਦੂਜੇ ਨੂੰ ਆਪਣਾ ਭਰਾ ਸਮਝਦਾ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਨੂੰ ਫੈਸਲਾ ਦਿੰਦੀ ਹੈ, ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਜਿਵੇਂ ਹੁਣ ਜਦੋਂ ਅਸੀਂ ਆਖੀਏ ਕਿ ਸਾਡਾ ਪਿਤਾ ਕੌਣ ਹੈ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਫਿਰ ਅਸੀਂ ਕੌਣ ਹੋਏ, ਭਰਾ ਭਰਾ, ਅਸੀਂ ਸਾਰੇ ਭੈਣ ਭਰਾ ਹੋਏ। ਜਦੋਂ ਪਿਤਾ ਇੱਕ ਹੋਵੇ, ਮਾਂ ਇੱਕ ਹੋਵੇ, ਫਿਰ ਉਹਦੇ ਪੁੱਤਰ ਧੀਆਂ ਸਾਰੇ ਆਪਸ ਵਿੱਚ ਭੈਣ ਭਰਾ ਲੱਗਦੇ ਨੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵੀ ਇਹੀ ਫੈਸਲਾ ਦਿੰਦੀ ਹੈ, ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਗੁਰਹਾਈ ਤੋਂ ਭਾਵ ਹੈ ਤੂੰ ਮੇਰਾ ਗੁਰਭਾਈ ਹੈ, ਕਿਉਂਕਿ ਸਾਡੀ ਮਾਂ ਵੀ ਇੱਕ ਹੈ, ਸਾਡਾ ਪਿਤਾ ਵੀ ਇੱਕ ਹੈ, ਅਸੀਂ ਇੱਕੋ ਦੇ ਹੀ ਔਲਾਦ, ਇੱਕੋ ਦੇ ਹੀ ਅਸੀਂ ਬੱਚੇ ਹਾਂ। ਹੁਣ ਇੱਥੇ ਭਾਈ ਰਤਨ ਸਿੰਘ ਜੀ ਪੰਗੂ ਜ਼ਿਕਰ ਕਰ ਰਹੇ ਨੇ, ਨਾਲ ਹੁੰਦੇ ਉਸ ਕਈ ਪਿਰਾਏ। ਫਿਰ ਭਾਈ ਗੁਰਬਖਸ਼ ਸਿੰਘ ਜੀ ਨੇ ਤੇ ਭਾਈ ਆਲਾ ਸਿੰਘ ਜੀ ਨੇ ਜਦੋਂ ਇਹ ਪਿੰਡ ਗੁਰਜਿਆਣਾ ਵਸਾ ਕੇ ਇੱਥੇ ਆਪਣਾ ਇੱਕ ਪਿੰਡ ਵਸਾਇਆ, ਤੇ ਉਹਦੇ ਨਾਲ ਫਿਰ ਹੋਰ ਕਈਆਂ ਭਰਾਵਾਂ ਨੂੰ ਰਲਾਇਆ ਮਦਦ ਦੇ ਵਾਸਤੇ।
1: ਸਭਨ ਕੋ ਭੂਮ ਦਈ ਰੁਕਾ ਚੁਕਾਏ,
0: ਸਭਨ ਕੋ ਭੂਮ ਦਈ ਰੁਕਾਏ, ਫਿਰ ਇੱਥੇ ਬਹੁਤ ਸਾਰਿਆਂ ਨੂੰ ਜਿਹੜੀ ਭੂਮੀ ਸੀ, ਜਿਹੜੀ ਧਰਤੀ ਸੀ, ਜਿੰਨੀ ਜਿੰਨੀ ਵੀ ਜਿਹਦੇ ਕਿਸੇ ਦੇ ਹਿੱਸੇ ਵਿੱਚ ਆਈ, ਜਿਵੇਂ ਭਾਈ ਆਲਾ ਸਿੰਘ ਜੀ ਨੇ ਵੀ ਬਹੁਤ ਸਾਰਾ ਕਬਜ਼ਾ ਕਰ ਲਿਆ, ਭਾਈ ਗੁਰਬਖਸ਼ ਸਿੰਘ ਜੀ ਨੇ ਵੀ ਨਾਲ ਹੋਰ ਸੰਗੀ ਸਾਥੀਆਂ ਨੂੰ ਲੈ ਕੇ, ਨਵਾਬ ਕਪੂਰ ਸਿੰਘ ਜੀ ਵਰਗੇ ਯੋਧਿਆਂ ਨੂੰ ਆਦਿਕ ਮਹਾਂਪੁਰਖਾਂ ਨੂੰ ਫਿਰ ਇਹ ਜਗ੍ਹਾ ਦੇ ਉੱਪਰ ਕਬਜ਼ਾ ਕੀਤਾ। ਜਗ੍ਹਾ ਦੇ ਉੱਪਰ ਕਬਜ਼ਾ ਕਰਨ ਕਰਕੇ ਫਿਰ ਸਭਨ ਕੋ ਭੂਮ ਦਈ ਰੁਕਾਏ, ਫਿਰ ਜਿਹੜੀ ਉਹ ਭੂਮੀ ਰੋਕੀ ਸੀ ਨਾ, ਜਿਹੜਾ ਪਿੰਡ ਵਸਾਇਆ ਸੀ, ਫਿਰ ਆਪਣੇ ਸਾਰਿਆਂ ਨੂੰ ਭਰਾ ਭਰਾ ਬਣਾ ਕੇ ਉੱਥੇ ਵਸਣ ਦੇ ਵਾਸਤੇ ਆਦੇਸ਼ ਸੰਦੇਸ਼ ਦਿੱਤਾ ਹੈ।
1: ਆਲੇ ਸਿੰਘ ਬੜ ਵਧੀਓ ਪਸਾਰਾ,
0: ਜਿਹੜਾ ਭਾਈ ਆਲਾ ਸਿੰਘ ਜੀ ਦੇ ਨਾਲ ਨਾਲ ਸੀ ਸਿੰਘ ਆਏ ਹੋਏ, ਫਿਰ ਇੱਥੇ ਪਸਾਰਾ ਹੋਰ ਵਧਣਾ ਸ਼ੁਰੂ ਹੋ ਗਿਆ ਖਾਲਸੇ ਦਾ। ਜਦੋਂ ਖਾਲਸੇ ਨੂੰ ਪਤਾ ਲੱਗਿਆ ਨਾ ਵੀ ਖਾਲਸੇ ਨੇ ਆਪਣਾ ਇੱਕ ਨਗਰ ਪਿੰਡ ਗ੍ਰਾਮ ਇੱਥੇ ਵਸਾ ਲਿਆ ਹੈ, ਫਿਰ ਆਸੇ ਪਾਸੇ ਜਿਹੜੇ ਜੰਗਲਾਂ ਰੋਹੀਆਂ ਦੇ ਵਿੱਚ ਰਹਿਣ ਵਾਲੇ ਸਿੰਘ ਸੀ, ਉਹਨਾਂ ਨੇ ਵੀ ਆਪਣਾ ਆ ਕੇ ਇੱਥੇ ਟਿਕਾਣਾ ਕਰਨਾ ਆਰੰਭ ਕਰ ਦਿੱਤਾ।
1: ਕਿਰਦ ਘੇਰਿਓ ਉਹਨੂੰ ਸੁਨਾਮੇ ਸਾਰਾ,
0: ਜਿਹੜਾ ਸੁਨਾਮ ਦਾ ਇਲਾਕਾ ਸੀ ਸਾਰਾ, ਉਹ ਚੌਗਿਰਦਿਓ ਹੀ ਸਾਰਾ ਘੇਰ ਲਿਆ ਖਾਲਸੇ ਨੇ। ਖਾਲਸੇ ਫੌਜ ਨੇ ਇਉਂ ਮੰਨੋ ਜਿਵੇਂ ਸੁਨਾਮ ਦਾ ਸਾਰਾ ਇਲਾਕਾ ਹੀ ਆਪ ਨੇ ਆਪਣੀ ਲਪੇਟ ਦੇ ਵਿੱਚ ਲੈ ਕੇ ਉਹਦੇ ਉੱਪਰ ਕਬਜ਼ਾ ਕਰ ਲਿਆ ਹੋਵੇ, ਤੇ ਉਹ ਭੂਮੀ ਦੇ ਮਾਲਕ ਬਣ ਕੇ ਬੈਠ ਗਏ ਹੋਣ।
1: ਦੋਹਰਾ ਸਾਖੀ ਸੁਣੋ ਸਰਹੰਦ ਕੀ, ਜਿਮ ਸਿੰਘਨ ਪਿੱਤਮ ਲਈ ਲੂਟਾ।
0: ਭਾਈ ਰਤਨ ਸਿੰਘ ਜੀ ਪੰਗੂ ਕਹਿ ਰਹੇ ਨੇ, ਕਹਿੰਦੇ ਲਓ ਹੁਣ ਸਾਖੀ ਸੁਣੋ ਸਰਹੰਦ ਦੀ, ਜਿਹੜਾ ਸਭ ਤੋਂ ਪਹਿਲਾਂ ਸਿੱਖਾਂ ਨੇ ਲੁੱਟਿਆ ਸੀ।
1: ਉਤੇ ਖਾਲੀ ਬਹੁ ਖਚ ਤੇ ਲਿਆਏ ਕਰ ਬੜ ਛੂਟਾ।
0: ਜਦੋਂ ਬਹੁਤ ਸਾਰਾ ਖਜ਼ਾਨਾ ਖਾਲਸੇ ਨੂੰ ਫਿਰ ਇੱਥੋਂ ਲੁੱਟਣ ਨੂੰ ਮਿਲ ਗਿਆ, ਕਿਉਂਕਿ ਸਰਹੰਦ ਦੇ ਵਿੱਚ ਖਜ਼ਾਨਾ ਬਹੁਤ ਸੀ। ਸਾਰਿਆਂ ਤੋਂ ਪਹਿਲਾਂ ਭਾਈ ਰਤਨ ਸਿੰਘ ਜੀ ਭੰਗੂ ਕਹਿ ਰਹੇ ਨੇ ਵੀ ਖਾਲਸੇ ਨੇ ਇੱਥੇ ਨਾ ਹੁਣ ਜਿਹੜਾ ਸਰਹੰਦ ਸ਼ਹਿਰ ਹੈ ਉਹਨੂੰ ਹੀ ਲੁੱਟਿਆ ਹੈ। ਹੁਤੇ ਖਾਲੀ ਬਹੁ ਖਰਚ ਤੇ, ਜਦੋਂ ਬਹੁਤ ਸਾਰਾ ਖਰਚਾ ਘੱਟ ਗਿਆ, ਖਾਲੀ ਹੋ ਗਏ ਖਜ਼ਾਨੇ ਖਾਲਸੇ ਦੇ, ਉਸ ਵੇਲੇ ਫਿਰ ਖਾਲਸੇ ਨੇ ਇਸ ਗੱਲ ਦਾ ਫੈਸਲਾ ਕੀਤਾ, ਇਕੱਤਰਤਾਈ ਹੋਈ ਵੀ ਆਪਾਂ ਕਿਉਂ ਨਾ ਸਰਹੰਦ ਸ਼ਹਿਰ ਨੂੰ ਲੁੱਟ ਲੈਂਦੇ ਹਾਂ, ਉੱਥੇ ਖਜ਼ਾਨਾ ਵੱਡਾ ਪਾ ਲਈਏ।
1: ਮੇਲੋ ਅੰਮ੍ਰਿਤਸਰ ਦਾ ਟੁਕੋ ਸੁਣ ਪੰਤੇ ਆਇਓ ਚਾਓ।
0: ਹੁਣ ਦੀਵਾਲੀ ਦਾ ਜਿਹੜਾ ਮੇਲਾ ਹੁੰਦਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ, ਹੁਣ ਉਹ ਮੇਲਾ ਦੀਵਾਲੀ ਦਾ ਨੇੜੇ ਆ ਰਿਹਾ ਹੈ। ਦੀਪਮਾਲਾ ਦਾ ਜਿਹੜਾ ਦਿਹਾੜਾ ਬੰਦੀ ਛੋੜ ਪੁਰਬ ਹੈ ਜਿਹੜਾ, ਉਹ ਕਹਿੰਦੇ ਹੁਣ ਨੇੜੇ ਆ ਰਿਹਾ। ਹੁਣ ਸੁਣਦੇ ਆ ਇਸ ਗੱਲ ਨੂੰ ਵੀ ਦੀਵਾਲੀ ਨੇੜੇ ਆ ਰਹੀ ਹੈ, ਬੰਦੀ ਛੋੜ ਦਿਹਾੜਾ ਨੇੜੇ ਆ ਰਿਹਾ ਹੈ, ਨਜ਼ਦੀਕ ਆ ਰਿਹਾ ਹੈ, ਖਾਲਸੇ ਦੇ ਵਿੱਚ ਵੱਡਾ ਭਾਰੀ ਚਾਉ ਪੈਦਾ ਹੋਇਆ ਹੈ।
1: ਜਿਮ ਤਿਮ ਚਲਿਓ ਚਾਹੀਏ ਐਸੋ ਠਟਿਓ ਭਾਓ।
0: ਜਿਵੇਂ ਮਰਜ਼ੀ ਕਰਕੇ, ਜਿਵੇਂ ਮਰਜ਼ੀ ਕਰਨਾ ਪਵੇ, ਦੀਵਾਲੀ ਦੇ ਜੋੜ ਮੇਲੇ ਤੇ ਪਹੁੰਚਣਾ ਜ਼ਰੂਰ ਹੈ, ਕਿਉਂਕਿ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਚਿੱਠੀਆਂ ਪਾਈਆਂ ਸੀ ਖਾਲਸੇ ਨੂੰ ਵੀ, ਖਾਲਸਾ ਜੀ ਆਪਾਂ ਨੂੰ ਭਾਵੇਂ ਜਿੰਨਾ ਮਰਜ਼ੀ ਖਰਾਜ, ਆਪਾਂ ਨੂੰ ਜਿੰਨਾ ਮਰਜ਼ੀ ਇਹਨਾਂ ਨੂੰ ਟੈਕਸ ਦੇਣਾ ਪਵੇ ਸਰਕਾਰ ਨੂੰ, ਆਪਾਂ ਜੋੜ ਮੇਲਾ ਕਰੀਏ ਦੀਪਮਾਲਾ ਦਾ, ਬੰਦੀ ਛੋੜ ਦਿਹਾੜੇ ਦੀਵਾਲੀ ਦਾ ਸ੍ਰੀ ਅੰਮ੍ਰਿਤਸਰ ਸਾਹਿਬ। ਹੁਣ ਇੱਥੇ ਖਾਲਸਾ ਆਪਸ ਵਿੱਚ ਜਦੋਂ ਸਰਹੰਦ ਨੂੰ ਲੁੱਟਣ ਦੀ ਤਿਆਰੀ ਕਰਦਾ ਹੈ, ਤੇ ਉਹਦੇ ਨਾਲ ਨਾਲ ਫਿਰ ਇਸ ਗੱਲ ਦਾ ਵੀ ਮਨ ਦੇ ਵਿੱਚ ਖਿਆਲ ਕਰਦਾ ਵੀ ਜਿਵੇਂ ਮਰਜ਼ੀ ਕਰਕੇ ਜਿਮ ਤਿਮ ਚੱਲਿਓ ਚਾਹੀਏ ਐਸੋ ਥਟਿਓ ਭਾਓ। ਥਟਿਓ ਹੁੰਦਾ ਬਹੁਤ ਡਾਢਾ, ਬਹੁਤ ਜ਼ਿਆਦੇ, ਇੰਨਾ ਵੱਡਾ ਚਾਅ ਮਨ ਦੇ ਵਿੱਚ ਦੀਵਾਲੀ ਦੇ ਜੋੜ ਮਹੱਲੇ ਦਾ ਹੁਣ ਇਹ ਖਾਲਸੇ ਦੇ ਅੰਦਰ ਪੈਦਾ ਹੋਇਆ। ਕਹਿਣ ਲੱਗੇ ਜਿਵੇਂ ਮਰਜ਼ੀ ਕਰਕੇ ਪਹੁੰਚਣਾ ਜ਼ਰੂਰ ਹੈ ਅੰਮ੍ਰਿਤਸਰ ਸਾਹਿਬ ਦੀਵਾਲੀ ਨੂੰ।
1: ਚੌਪਈ ਚਲੋ ਚਲੋ ਸਭ ਪੰਥ ਉਚਾਰਿਓ।
0: ਸਾਰੇ ਪੰਥ ਨਹੀਂ, ਹੁਣ ਸਿੰਘਾਂ ਦੇ ਵਿੱਚ ਜਿਵੇਂ ਇਉਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ, ਜਿਵੇਂ ਕਹਿੰਦੇ ਹੁਣ ਚਲੋ ਚੱਲੀਏ ਜੀ ਅੰਮ੍ਰਿਤਸਰ ਨੂੰ, ਚਲੋ ਚੱਲੀਏ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ।
1: ਕਰੀਏ ਸ਼ਿਦਾਨ ਇਮ ਮਨ ਮਦ ਧਾਰਿਓ।
0: ਮਨ ਦੇ ਵਿੱਚ ਇਹ ਫੈਸਲਾ ਕਰ ਲਿਆ, ਚਲੋ ਚੱਲੀਏ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ, ਚਲੋ ਚੱਲੀਏ ਸਾਰੇ ਰਲ ਮਿਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ, ਜਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰੀਏ। ਜਿਵੇਂ ਖਾਲਸਾ ਰੋਜ਼ ਹੀ ਅਰਦਾਸ ਕਰਦਾ ਹੈ, ਅਰਦਾਸ ਦੇ ਵਿੱਚ ਗਰੀਬ ਨਿਵਾਜ ਦੇ ਚਰਨਾਂ ਵਿੱਚ ਨੌ ਦਾਨ ਮੰਗਦਾ ਹੈ, ਸਤਿਗੁਰੂ ਕਿਰਪਾ ਕਰੋ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ। ਫਿਰ ਰੋਜ਼ ਹੀ ਖਾਲਸਾ ਅਰਦਾਸ ਕਰਦਾ ਹੈ, ਸੱਚੇ ਪਾਤਸ਼ਾਹ ਕਿਰਪਾ ਕਰੋ ਦਾਨਾ ਸਿਰਦਾਨ ਨਾਮ ਦਾਨ ਬਖਸ਼ਿਸ਼ ਕਰਦਿਆਂ ਹੋਇਆਂ, ਹੁਣ ਖਾਲਸੇ ਨੂੰ ਬਖਸ਼ੋ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਭਾਵੇਂ ਦੁਨੀਆਂ ਦੇ ਵਿੱਚ ਕਿੰਨੀਆਂ ਵੀ ਖੂਬਸੂਰਤ ਇਮਾਰਤਾਂ ਬਣੀਆਂ ਹੋਣ, ਪਰ ਗੁਰੂ ਪਿਆਰਿਆਂ ਵਾਸਤੇ, ਖਾਲਸੇ ਵਾਸਤੇ ਤੇ ਸਦਾ ਮਨ ਵਿੱਚ ਇਹੀ ਭੈ ਭਾਵਨੀ ਹੈ, ਡਿੱਠੇ ਸਭੇ ਥਾਵ ਨਹੀਂ ਤੁਦਜੇਹਿਆ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਵਸਦੀ ਸਗਨ ਅਨੂਪ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਖਾਲਸੇ ਦੇ ਮਨ ਵਿੱਚ ਸਦਾ ਹੀ ਇਹ ਭੈ ਭਾਵਨੀ ਹੈ, ਭਾਵੇਂ ਦੁਨੀਆਂ ਦੇ ਵਿੱਚ ਤਾਜ ਮਹਿਲ ਨੂੰ ਕਿਸੇ ਨੇ ਬੜਾ ਸੋਹਣਾ ਮੰਨਿਆ ਹੈ, ਭਾਵੇਂ ਹੋਰ ਮਨਾਰਾਂ ਨੂੰ, ਅਜੂਬਿਆਂ ਨੂੰ ਕਿਸੇ ਨੇ ਬੜਾ ਸੋਹਣਾ ਮੰਨਿਆ ਹੈ, ਭਾਵੇਂ ਕਿਸੇ ਨੇ 6 ਕਹਿ ਲਏ, ਭਾਵੇਂ 7, ਕਿਸੇ ਨੇ 8 ਕਹਿ ਲਏ, ਕਿਸੇ ਨੇ 9 ਅਜੂਬੇ ਵੀ ਕਹਿ ਲਏ, ਪਰ ਖਾਲਸੇ ਵਾਸਤੇ ਤੇ ਸਭ ਤੋਂ ਵੱਡਾ ਮਹਾਨ ਤੀਰਥ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੀ ਹੈ। ਹੁਣ ਖਾਲਸੇ ਦੇ ਮਨ ਵਿੱਚ ਇਸ ਗੱਲ ਦਾ ਪੱਕਾ ਫੈਸਲਾ ਹੋ ਗਿਆ, ਕਹਿਣ ਲੱਗੇ ਜਿਵੇਂ ਮਰਜ਼ੀ ਕਰਕੇ ਚੱਲੀਏ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ, ਤੇ ਜਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰੀਏ।
1: ਤਿਮੋ ਚੱਲ ਬਾਤ ਨਵਾਬ ਪੈ ਕਹੀ।
0: ਚਲੋ ਹੁਣ ਚੱਲੀਏ ਜਾ ਕੇ ਨਵਾਬ ਕਪੂਰ ਸਿੰਘ ਜੀ ਦੇ ਨਾਲ ਆਪਣੇ ਇਸ ਗੁਰਮਤੇ ਨੂੰ ਸਾਂਝਾ ਕਰੀਏ ਵੀ ਅਸੀਂ ਤਾਂ ਹੁਣ ਅੰਮ੍ਰਿਤਸਰ ਸਾਹਿਬ ਦੀ ਧਰਤੀ ਵੱਲ ਦੀਵਾਲੀ ਦੇ ਜੋੜ ਮੇਲੇ ਤੇ ਜਾਣ ਦਾ ਫੁਰਨਾ ਬਣਾ ਲਿਆ ਹੈ।
1: ਮਰਵਾਵੋ ਸ਼ਹਿਰ ਕੋਈ ਖਰਚ ਲਈ।
0: ਹੁਣ ਆਪਾਂ ਇਉਂ ਕਰੀਏ ਜਾ ਕੇ ਨਵਾਬ ਕਪੂਰ ਸਿੰਘ ਜੀ ਦੇ ਨਾਲ ਇਸ ਬਚਨ ਨੂੰ ਸਾਂਝਾ ਕਰੀਏ ਵੀ ਭਾਵੇਂ ਸਾਨੂੰ ਸਾਰਾ ਸਰਹੰਦ ਸ਼ਹਿਰ ਕਿਉਂ ਨਾ ਮਾਰਨਾ ਮਕਾਉਣਾ ਪੈ ਜਾਵੇ, ਆਪਾਂ ਖਜ਼ਾਨਿਆਂ ਨੂੰ ਇਕੱਤਰ ਕਰੀਏ, ਕਿਉਂਕਿ ਅਸੀਂ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਦਾ ਸੰਕਲਪ ਬਣਾ ਲਿਆ ਹੈ।
1: ਲਾਭ ਸਿੰਘ ਇਮੋ ਬੋਲਤ ਪਇਓ।
0: ਜਦੋਂ ਸਿੰਘ ਆਪਸ ਵਿੱਚ ਇਹ ਵਿਚਾਰਾਂ ਕਰਦੇ ਸੀ ਨਾ, ਗੁਰਮਤਾ ਕਰਦੇ ਸੀ, ਸਿੰਘ ਵੀ ਆਪਾਂ ਇਉਂ ਕਰ ਲਈਏ ਇਉਂ ਕਰ ਲਈਏ, ਵਿੱਚੋਂ ਫਿਰ ਇੱਕ ਲਾਭ ਸਿੰਘ ਨਾਮ ਦਾ ਸਿੰਘ ਬੋਲਿਆ ਹੈ। ਹੁਣ
1: ਮਾਰੋ ਸ਼ਹਿਰ ਖੂਨੀ ਜੋ ਇਹੋ।
0: ਜਿਹੜਾ ਇਹ ਖੂਨੀ ਸ਼ਹਿਰ ਹੈ ਨਾ ਸਰਹੰਦ ਦਾ, ਕਹਿੰਦੇ ਇਸ ਖੂਨੀ ਸ਼ਹਿਰ ਹੈ ਜਿਹਨੇ ਇੱਥੇ 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਹੈ। ਕਹਿੰਦੇ ਇਹ ਖੂਨੀ ਸ਼ਹਿਰ ਸਰਹੰਦ ਨੂੰ ਸਾਰੇ ਨੂੰ ਕਿਉਂ ਨਾ ਮਾਰ ਮੁਕਾਈਏ।
1: ਉਵੇ ਘਾਤ ਜਿਤ ਸਾਹਿਬਜ਼ਾਦੇ,
0: ਜਿੱਥੇ ਸਾਹਿਬਜ਼ਾਦਿਆਂ ਦਾ ਘਾਤ ਕੀਤਾ ਗਿਆ, ਜਿੱਥੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ, ਕਿਉਂ ਨਾ ਇਸ ਸਾਰੇ ਖੂਨੀ ਸ਼ਹਿਰ ਸਰਹੰਦ ਨੂੰ ਮਾਰ ਮੁਕਾਈਏ।
1: ਤੇ ਪਰ ਕਹਿਓ ਹਲਨ ਵਗਾਏ,
0: ਇਹ ਪਰ ਕਹਿਓ ਹਲਣ ਵਗਾਏ, ਕਹਿੰਦੇ ਇਉਂ ਇਹਦਾ ਸਾਫ਼ ਸਫ਼ਾਈਆ ਕਰ ਦਈਏ ਜਿਵੇਂ ਹਾਲੀ ਫੇਰ ਦਿੱਤਾ ਹੋਵੇ, ਜਿਵੇਂ ਹਲ ਫੇਰ ਕੇ ਧਰਤੀ ਪੱਧਰੀ ਕਰ ਦਿੱਤੀ ਜਾਂਦੀ ਹੈ ਨਾ। ਕਹਿੰਦੇ ਇਉਂ ਖਤਮ ਕਰ ਦਈਏ, ਲਾਭ ਸਿੰਘ ਜੀ ਕਹਿ ਰਹੇ ਨੇ, ਇਸ ਖੂਨੀ ਸ਼ਹਿਰ ਸਰਹੰਦ ਨੂੰ ਜਿਵੇਂ ਹਾਲੀ ਫੇਰ ਦਿੱਤਾ ਹੋਵੇ।
1: ਕਈ ਕਹੇ ਅਬ ਹੀ ਪੜੋ ਤੋੜੀ,
0: ਕਈ ਸਿੰਘ ਵਿੱਚੋਂ ਹੁਣ ਕਹਿ ਰਹੇ ਨੇ, ਕਈ ਕਹੇ ਅਬ ਹੀ ਪੜੋ ਦੌੜੀ, ਕਈ ਕਹਿੰਦੇ ਨੇ ਆਪਾਂ ਐਵੇਂ ਫੈਸਲਾ ਕਿਉਂ ਕਰਨਾ ਹੈ, ਹੋਰ ਵਿਚਾਰਾਂ ਵਿੱਚ ਕਿਉਂ ਪੈਣਾ ਹੈ, ਛੇਤੀ ਨਾਲ ਕਰੋ, ਆਪਾਂ ਹੁਣੇ ਦੌੜ ਪਈਏ ਭੱਜ ਲਈਏ ਸਰਹੰਦ ਸ਼ਹਿਰ ਨੂੰ ਖਤਮ ਕਰਨ ਵਾਸਤੇ।
1: ਕਈ ਕਹਿ ਫੌਜ ਅਤ ਹੈ ਥੋੜੀ,
0: ਕਈ ਸਿੰਘ ਵਿੱਚੋਂ ਹੁਣ ਇਸ ਗੱਲ ਦਾ ਫੈਸਲਾ ਕਰ ਰਹੇ ਨੇ, ਕਈ ਸਿੰਘ ਹੁਣ ਵਿੱਚੋਂ ਇਉਂ ਕਹਿ ਰਹੇ ਨੇ, ਕਹਿਣ ਲੱਗੇ ਆਪਣੇ ਕੋਲੇ ਤੇ ਫੌਜ ਵੀ ਬੜੀ ਥੋੜੀ ਹੈ, ਖੂਨੀ ਸ਼ਹਿਰ ਸਰਹੰਦ ਨੂੰ ਖਤਮ ਕਰਨ ਦਾ ਸੰਕਲਪ ਤੇ ਕਰ ਲਿਆ ਹੈ, ਇਸ ਗੱਲ ਦਾ ਫੈਸਲਾ ਤੇ ਅਸੀਂ ਕਰੀ ਜਾਂਦੇ ਹਾਂ, ਪਰ ਸਾਡੇ ਕੋਲੇ ਤਾਂ ਫੌਜਾਂ ਥੋੜੀਆਂ ਨੇ, ਕੋਈ ਵੱਡੀ ਭਾਰੀ ਫੌਜ ਨਹੀਂ ਹੈ ਖਾਲਸੇ ਦੀ।
1: ਨਵਾਬ ਕਈ ਜਗ ਤੱਕ ਕਿਆ ਕਰੋ,
0: ਫਿਰ ਨਵਾਬ ਕਪੂਰ ਸਿੰਘ ਜੀ ਕਹਿਣ ਲੱਗੇ ਹੁਣ ਜਗਾਂ ਤਕਾਂ ਦੇ ਵਿੱਚ ਕੀ ਪਏ ਹੋਏ ਹੋ, ਜੇ ਜਾਣਾ ਹੀ ਹੈ ਤਾਂ ਫਿਰ ਚੱਲੀਏ, ਕਰੀਏ ਤਿਆਰੀਆਂ ਤੇ ਹੁਣੀ ਭੱਜ ਲਈਏ ਖੂਨੀ ਸ਼ਹਿਰ ਸਰਹੰਦ ਵੱਲ ਨੂੰ।
1: ਮਾਰਨ ਮਰਨੋ ਖਰੋ,
0: ਕਹਿੰਦੇ ਹੁਣ ਫਿਰ ਖੜੇ ਹੋ ਜਾਓ, ਜਿਹੜੇ ਮਰਨ ਤੇ ਮਾਰਨ ਦੇ ਵਾਸਤੇ ਤਿਆਰ ਨੇ, ਜਾਂ ਮਰ ਜਾਂਗੇ ਜਾਂ ਮਾਰ ਦੇਵਾਂਗੇ।
1: ਉਵਾ ਸੀ ਸਿੰਘ ਜੋ ਕਉ ਲਾਵਕ,
0: ਨਵਾਬ ਕਪੂਰ ਸਿੰਘ ਜੀ ਕਹਿ ਰਹੇ ਨੇ, ਵੇਖੋ ਸ਼ਰਧਾ ਕੈਸੀ ਹੈ ਗੁਰਸਿੱਖਾਂ ਦੇ ਹਿਰਦੇ ਦੇ ਅੰਦਰ। ਹੁਣ ਨਵਾਬ ਕਪੂਰ ਸਿੰਘ ਜੀ ਕਹਿ ਰਹੇ ਨੇ, ਉਸ ਸਰਹੰਦ ਦੀ ਧਰਤੀ ਦੇ ਵਾਸਤੇ ਜਿਹੜਾ ਆਪਣਾ ਸਿਰ ਵਾਰੇਗਾ ਨਾ, ਜਿਹੜੀ ਆਪਣੀ ਸ਼ਹੀਦੀ ਪ੍ਰਾਪਤ ਕਰੇਗਾ,
1: ਮਨ ਬਾਂਚਤ ਫਲ ਜੋ ਪਾਵੇਗਾ,
0: ਮਨ ਬਾਂਚਤ ਫਲ ਸੋ ਪਾਵਤ, ਮਨ ਚਾਹੁੰਦੇ ਫਲ ਉਹਨੂੰ ਪ੍ਰਾਪਤ ਹੋਣਗੇ, ਜਿਹੜਾ ਇਹ ਖੂਨੀ ਸ਼ਹਿਰ ਨੂੰ ਮਾਰ ਮੁਕਾਉਣ ਵਾਸਤੇ, ਜਿੱਥੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਨੇ, ਬਾਬੇ ਜ਼ੋਰਾਵਰ ਸਿੰਘ ਬਾਬੇ ਫਤਿਹ ਸਿੰਘ ਜੀ ਦੀਆਂ, ਕਹਿਣ ਲੱਗੇ ਮਨ ਬਾਂਛਤ ਫਲ ਪ੍ਰਾਪਤ ਹੋਣਗੇ, ਜਿਹੜਾ ਆਪਣਾ ਸਿਰ ਇਸ ਬਦਲੇ ਨੂੰ ਲੈਣ ਦੇ ਵਾਸਤੇ, ਵਾਰਨ ਵਾਸਤੇ ਤਿਆਰ ਹੋ ਜਾਵੇਗਾ।
1: ਉਹਾਂ ਸੈਰ ਕਰਾਂਗੇ ਦੋ ਕਾਜ,
0: ਕਹਿੰਦੇ ਉੱਥੇ ਦੋਨੇ ਕੰਮ ਸਰ ਜਾਣੇ ਨੇ,
1: ਮੂਵੇ ਮੁਕਤ ਜਿਵੇ ਜਿਮ ਸਾਜ,
0: ਕਹਿੰਦੇ ਉੱਥੇ ਦੋਨੇ ਕੰਮ ਸਰ ਜਾਣੇ ਨੇ, ਜਿਹੜਾ ਉੱਥੇ ਜਾ ਕੇ ਮਰ ਜਾਵੇਗਾ ਉਹਨੂੰ ਤੇ ਮੁਕਤੀ ਮਿਲ ਜਾਣੀ ਹੈ, ਜਿਹੜਾ ਉੱਥੋਂ ਜਾਂਦਾ ਵਾਪਸ ਆ ਜਾਏਗਾ ਉਹਨੂੰ ਖਜ਼ਾਨਾ ਪ੍ਰਾਪਤ ਹੋ ਜਾਵੇਗਾ।
1: ਦੋਹਰਾ ਸ੍ਰੀ ਸਤਿਗੁਰ ਕੇ ਬਚਨਕਾਰ ਸਿੰਘ ਤੋੜੇ ਹੀ ਪਤੇ ਪਾਏ,
0: ਸ੍ਰੀ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਸਿੰਘਾਂ ਨੇ ਅਰਦਾਸਾ ਕੀਤਾ ਹੈ, ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਐਸੀ ਕਿਰਪਾ ਮਿਹਰਾਮਤ ਹੋਈ ਹੈ, ਥੋੜਿਆਂ ਹੀ ਸਿੰਘਾਂ ਨੇ ਜਾ ਕੇ ਸਰਹੰਦ ਦੇ ਉੱਪਰ ਫਤਿਹ ਪ੍ਰਾਪਤ ਕਰ ਲਈ ਹੈ।
1: ਉਹਾਂ ਚਲੇ ਗਏ ਹਲ ਗਦੈ ਦਿਨ ਥੋੜੇ ਕੇ ਮਾਏ,
0: ਥੋੜਿਆਂ ਦਿਨਾਂ ਦੇ ਵਿੱਚ ਹੀ ਸਾਰੇ ਸਰਹੰਦ ਇਸ ਖੂਨੀ ਸ਼ਹਿਰ ਦਾ ਸਾਫ਼ ਸਫਾਇਆ ਕਰਤਾ ਹੈ, ਇਉਂ ਲੱਗਦਾ ਜਿਵੇਂ ਹਾਲੀ ਫੇਰ ਦਿੱਤਾ ਹੋਵੇ ਸਾਰੇ ਸਰਹੰਦ ਸ਼ਹਿਰ ਦੇ ਉੱਤੇ।
1: ਕਹੀ ਨਵਾਬ ਬਾਤ ਇਮ ਤੋਂ ਭਇਓ ਪੰਥ ਕਰ ਛੂਟਾ,
0: ਹੁਣ ਨਵਾਬ ਕਪੂਰ ਸਿੰਘ ਜੀ ਇੱਕ ਹੋਰ ਬਚਨ ਕਰ ਰਹੇ ਨੇ ਪੰਥ ਦੇ ਨਾਲ,
1: ਰਾਤ ਤੁਸੋ ਜਾ ਵੜੇ ਪਾਈ ਸ਼ਹਿਰ ਬੈ ਲੂਟਾ,
0: ਆਪਾਂ ਇਉਂ ਕਰੀਏ ਹੁਣ ਪ੍ਰਾਤ ਹੁੰਦਾ ਸਵੇਰ ਦਾ ਵੇਲਾ, ਕਹਿੰਦੇ ਆਪਾਂ ਇਉਂ ਕਰੀਏ ਹੁਣ ਦਿਨ ਚੜ੍ਹਦੇ ਨੂੰ ਫੈਸਲਾ ਤੇ ਆਪਣਾ ਸਾਰਾ ਹੋ ਗਿਆ ਹੈ, ਵੀ ਜਾ ਕੇ ਇਸ ਖੂਨੀ ਸ਼ਹਿਰ ਸਰਹੰਦ ਨੂੰ ਲੁੱਟਣਾ ਹੈ, ਜਾਂ ਮਰ ਜਾਵਾਂਗੇ ਜਾਂ ਮਾਰ ਦੇਵਾਂਗੇ, ਜਿਹੜਾ ਉੱਥੇ ਜਾ ਕੇ ਮਰ ਜਾਏਗਾ ਉਹਨੂੰ ਮੁਕਤੀ ਪ੍ਰਾਪਤ ਹੋ ਜਾਏਗੀ, ਜਿਹੜਾ ਜਿਉਂਦਾ ਵਾਪਸ ਆ ਜਾਏਗਾ ਉਹਨੂੰ ਖਜ਼ਾਨੇ ਮਿਲ ਜਾਣਗੇ। ਕਹਿੰਦੇ ਹੁਣ ਆਪਾਂ ਹੋਰ ਕੋਈ ਫੈਸਲੇ ਦੇ ਵਿੱਚ ਨਾ ਪਈਏ, ਕੋਈ ਹੋਰ ਵਿਚਾਰਾਂ ਕੋਈ ਹੋਰ ਗੁਰਮਤੇ ਨਾ ਕਰੀਏ, ਆਪਾਂ ਇਉਂ ਕਰੀਏ, ਨਵਾਬ ਕਪੂਰ ਸਿੰਘ ਜੀ ਕਹਿ ਰਹੇ ਨੇ, ਦਿਨ ਚੜ੍ਹਦਿਆਂ ਨੂੰ ਹੀ ਆਪਾਂ ਜਾ ਕੇ ਸ਼ਹਿਰ ਦੇ ਵਿੱਚ ਲੁੱਟ ਮਚਾ ਦਈਏ ਸਰਹੰਦ ਨੂੰ।
1: ਚੌਪਈ ਸਿੰਘ ਹਜ਼ਾਰ ਤੇ ਪੰਜ ਕੋ ਪੁੱਜੇ,
0: ਪੰਜ ਕੁ ਹਜ਼ਾਰ ਸਿੰਘ ਨੇ ਜਿਨ੍ਹਾਂ ਨੇ ਕਮਰ ਕੱਸਾ ਕੀਤਾ ਹੈ ਸਰਹੰਦ ਸ਼ਹਿਰ ਦੇ ਵੱਲ ਜਾਣ ਨੂੰ,
1: ਉਹਨੇ ਦਰਵਾਜ਼ੇ ਆ ਮੁੰਜੇ,
0: ਜਿਹੜੇ ਪੰਜ ਦਰਵਾਜ਼ੇ ਸੀ ਵੱਡੇ ਇਸ ਸਰਹੰਦ ਸ਼ਹਿਰ ਨੂੰ ਆਉਂਦੇ, ਅੱਜ ਵੀ ਤੁਸੀਂ ਕਦੇ ਸਰਹੰਦ ਸ਼ਹਿਰ ਨੂੰ ਜਾਓ ਨਾ, ਹੁਣ ਤੇ ਉੱਥੇ ਯਾਦਗਾਰੀ ਗੇਟ ਬਣਾ ਦਿੱਤੇ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਯਾਦ ਵਿੱਚ, ਮਾਤਾ ਗੁਜਰੀ ਜੀ ਦੀ ਯਾਦ ਵਿੱਚ। ਇਹ ਪੰਜ ਰਸਤੇ ਸੀ ਜਿਹੜੇ ਵੱਡੇ ਸਰਹੰਦ ਸ਼ਹਿਰ ਨੂੰ ਲੱਗਦੇ ਸੀ। ਹੁਣ ਇੱਥੇ ਕਵੀ ਰਤਨ ਸਿੰਘ ਜੀ ਪੰਗੂ ਜ਼ਿਕਰ ਕਰ ਰਹੇ ਨੇ, ਕਹਿੰਦੇ 5,000 ਸਿੰਘ ਸੀ, ਪੰਜ ਹੀ ਮੁੱਖ ਦਰਵਾਜ਼ੇ ਸੀ ਸਰਹੰਦ ਸ਼ਹਿਰ ਦੇ, ਤੇ ਉਹ ਪੰਜੇ ਸ਼ਹਿਰ ਦੇ ਜਾ ਕੇ ਦਰਵਾਜ਼ਿਆਂ ਨੂੰ ਘੇਰ ਲਿਆ ਖਾਲਸੇ ਨੇ।
1: ਤੁਰਕ ਲੱਭਿਓ ਦਇਓ ਸਿੰਘਨ ਮਾਰਾ,
0: ਜਿਹੜਾ ਵੀ ਤੁਰਕ ਇੱਥੇ ਸਰਹੰਦ ਸ਼ਹਿਰ ਦੇ ਵਿੱਚ ਲੱਭਿਆ ਹੈ, ਉਹਨਾਂ ਨੂੰ ਫਿਰ ਸਿੰਘਾਂ ਨੇ ਮਾਰ ਮੁਕਾਇਆ ਹੈ।
1: ਲੈ ਹਿੰਦੂਆਂ ਕੇ ਜੇਵਰ ਉਤਾਰਾ,
0: ਜਿਹੜੇ ਇੱਥੋਂ ਦੇ ਕੁਝ ਵਸਨੀਕ ਸੀ, ਜਿਵੇਂ ਦੀਵਾਨ ਟੋਡਰਮੱਲ ਦਾ ਵੀ ਅਸੀਂ ਜ਼ਿਕਰ ਸੁਣਦੇ ਹਾਂ, ਬੜਾ ਵੱਡਾ ਰਾਜ ਸਾਜ ਸੀ ਦੀਵਾਨ ਟੋਡਰਮੱਲ ਜੀ ਦੇ ਕੋਲ, ਉਹਨਾਂ ਨੇ ਫਿਰ ਸਿੱਧੀਆਂ ਨੀ ਟੇਢੀਆਂ ਸ਼ਰਫੀਆਂ ਵਿਛਾ ਕੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੇ ਅੰਤਿਮ ਸੰਸਕਾਰ ਵਾਸਤੇ ਜਗ੍ਹਾ ਖਰੀਦੀ ਸੀ। ਕਹਿੰਦੇ ਹੁਣ ਇੱਥੇ ਕੁਝ ਹਿੰਦੂ ਪਰਿਵਾਰ ਰਹਿੰਦੇ ਸੀ ਜਿਹੜੇ ਬੜੇ ਵੱਡੇ ਸ਼ਾਹੂਕਾਰ ਸੀ, ਜਾ ਕੇ ਫਿਰ ਸਿੰਘਾਂ ਨੇ ਉੱਥੇ ਮਾਰ ਲੁੱਟ ਕਰ ਲਈ ਹੈ ਹੁਣ।

0: ਘੰਟਿਆਂ ਦਾ ਇੱਕ ਪਹਿਰ ਹੁੰਦਾ ਹੈ, ਕਹਿੰਦੇ 6 ਘੰਟੇ ਲਾਏ, 2 ਪਹਿਰ ਲਾ ਕੇ ਸਾਰੇ ਸ਼ਹਿਰ ਨੂੰ ਲੁੱਟ ਪੁੱਟ ਲਿਆ ਖਾਲਸੇ ਨੇ।
1: ਪੈ ਪੂਏ ਚੱਕ ਖਾਈ ਮਿਠਾਈ,
0: ਕਹਿੰਦੇ ਫਿਰ ਕੁਝ ਉੱਥੇ ਹਲਵਾਈਆਂ ਦੀਆਂ ਵੀ ਦੁਕਾਨਾਂ ਸੀ ਸਰਹੰਦ ਸ਼ਹਿਰ ਦੇ ਵਿੱਚ, ਫਿਰ ਜਦੋਂ ਲੁੱਟ ਮਚਾਉਂਦੇ ਸੀ ਸਿੰਘਾਂ ਨੂੰ ਭੁੱਖ ਵੀ ਲੱਗੀ, ਫਿਰ ਉਹਨਾਂ ਹਲਵਾਈਆਂ ਦੀਆਂ ਦੁਕਾਨਾਂ ਤੋਂ ਚੱਕ ਕੇ ਮਿਠਾਈ ਵੀ ਨਾਲ ਦੀ ਨਾਲ ਛਕਣੀ ਸ਼ੁਰੂ ਕਰ ਦਿੱਤੀ ਹੈ।
1: ਚੱਕਨੇ ਜੋਗੀ ਦਰਬ ਉਠਾਈ,
0: ਜਿੰਨੀ ਕੁ ਹੱਥ ਦੇ ਵਿੱਚ ਆ ਸਕਦੀ ਸੀ ਚੱਕਨੇ ਜੋਗੀ ਦਰਬ ਉਠਾਈ। ਦਰਬ ਕਹਿੰਦੇ ਨੇ ਪੈਸੇ ਨੂੰ, ਮਾਇਆ ਨੂੰ। ਕਹਿੰਦੇ ਜਿੰਨੀ ਵੀ ਚੱਕ ਸਕਦੇ ਸੀ ਚੱਕਣੇ ਜੋਗੀ, ਜਿੰਨੀ ਵੀ ਚੱਕ ਸਕਦੇ ਸੀ, ਜਿੰਨੀ ਵੀ ਹੱਥ ਦੇ ਵਿੱਚ ਆ ਸਕਦੀ ਸੀ, ਓਨੀ ਕੁ ਮਾਇਆ ਇੱਥੋਂ ਦਰਬ, ਓਨਾ ਕੁ ਪੈਸਾ ਚੱਕ ਲਿਆ ਇਸ ਸਰਹੰਦ ਸ਼ਹਿਰ ਚੋਂ।
1: ਘੋੜੇ ਲੱਭਿਓ ਸੌ ਲਿਓ ਦਦਾਈ,
0: ਜੇ ਘੋੜੇ ਵੀ ਲੱਭੇ ਕੋਈ ਚੰਗੇ, ਫਿਰ ਘੋੜੇ ਵੀ ਨਾਲ ਹੀ ਸਿੰਘਾਂ ਨੇ ਆਪਣੇ ਹੱਥ ਵਿੱਚ ਕਰ ਲਏ, ਫਿਰ ਘੋੜਿਆਂ ਨੂੰ ਵੀ ਨਾਲ ਹੀ ਤਿਆਰ ਵਰ ਤਿਆਰ ਕਰ ਲਿਆ ਵੀ ਹੁਣ ਹੋਰ ਖਜ਼ਾਨਾ ਵੀ ਮਿਲ ਗਿਆ, ਘੋੜੇ ਵੀ ਮਿਲ ਗਏ, ਹੁਣ ਰਾਜ ਸਾਜ ਜਿੰਨਾ ਹੱਥ ਆਉਂਦਾ ਸਾਰਾ ਹੀ ਲੈ ਚੱਲੀਏ ਇੱਥੋਂ।
1: ਮੁੜ ਦੌੜੇ ਸਿੰਘ ਤੇਤੀ ਰਾਹੇ,
0: ਜਿਹੜਿਆਂ ਰਾਹਾਂ ਤੋਂ ਫਿਰ ਸਿੰਘ ਆਏ ਸੀ ਇਸ ਖੂਨੀ ਸ਼ਹਿਰ ਸਰਹੰਦ ਨੂੰ ਲੁੱਟਣ ਦੇ ਵਾਸਤੇ, ਉਹਨਾਂ ਰਾਹਾਂ ਦੇ ਰਾਹੀਂ ਹੁਣ ਵਾਪਸੀ ਕੀਤੀ ਆ ਖਾਲਸੇ ਨੇ।
1: ਤੋ ਠੀਕਰੀ ਵਾਰੇ ਪਹੁੰਚੇ ਜਾ,
0: ਜਿੱਥੋਂ ਚੱਲੇ ਸੀ ਪਿੰਡ ਠੀਕਰੀ ਵਾਲ ਤੋਂ, ਫਿਰ ਅੱਗੇ ਹੋਰ ਜਿਹੜਾ ਪਿੰਡ ਵਸਾਇਆ ਸੀ ਗੌਰ ਜਿਆਣਾ, ਤੇ ਇਹ ਰੋਈਆਂ ਦੇ ਵਿੱਚ ਆ ਕੇ ਸਿੱਖਾਂ ਨੇ ਫਿਰ ਡੇਰਾ ਕੀਤਾ ਸੀ। ਵਾਪਸ ਜਿਹੜੇ ਪਿੰਡ ਤੋਂ ਗੁਰਮਤਾ ਕਰਕੇ ਠੀਕਰੀ ਵਾਰ ਤੋਂ ਤੁਰੇ ਸੀ, ਹੁਣ ਵਾਪਸ ਹੀ ਉੱਥੇ ਆਣ ਪਹੁੰਚੇ ਨੇ ਉਹਨਾਂ ਰਾਹਾਂ ਤੋਂ।
1: ਵੜ ਮਾਲਵੇ ਫਿਰ ਘੋੜੇ ਲੈ,
0: ਮਾਲਵੇ ਦੇ ਵਿੱਚ ਲਿਆ ਕੇ ਘੋੜੇ ਉੱਥੇ ਇਕੱਤਰ ਕਰ ਲਏ, ਵਾੜ ਲਏ ਘੋੜੇ ਮਾਲਵੇ ਵਿੱਚ।
1: ਕਿਤੇ ਮੁਲਕ ਦੇ ਨਜ਼ਰੇ ਐ,
0: ਕਿਉਂਕਿ ਜਿਹੜਾ ਇਹ ਸਰਹੰਦ ਦਾ ਇਲਾਕਾ ਸੀ ਨਾ, ਪਹਿਲਾਂ ਇਹਨੂੰ ਪੁਆਧ ਦਾ ਇਲਾਕਾ ਕਹਿੰਦੇ ਸੀ, ਸਰਹੰਦ ਦਾ, ਅੰਬਾਲੇ ਦਾ, ਰਾਜਪੁਰੇ ਦਾ, ਜਿਹੜਾ ਇੱਧਰ ਦਾ ਇਲਾਕਾ ਸੀ ਹਰਿਆਣੇ ਤੱਕ ਦਾ, ਇਹਨੂੰ ਪੁਆਧ ਦਾ ਇਲਾਕਾ ਕਹਿੰਦੇ ਸੀ। ਇਸ ਕਰਕੇ ਇਹਨੂੰ ਕੁਝ ਵੱਖਰਾ ਕਰਕੇ ਵੀ ਕੁਝ ਸਮੇਂ ਦੇ ਵਾਸਤੇ ਵੇਖਦੇ ਰਹੇ ਨੇ। ਜਦੋਂ ਇੱਧਰੋਂ ਫਿਰ ਘੋੜੇ ਲੈ ਕੇ, ਮਾਲ ਖਜ਼ਾਨਾ ਲੈ ਕੇ ਖਾਲਸਾ ਆਇਆ ਹੈ, ਫਿਰ ਕਹਿੰਦੇ ਹੁਣ ਠੀਕਰੀਵਾਲ ਪਿੰਡ ਵੱਲ ਨੂੰ ਫਿਰ ਇੱਧਰ ਮਾਲਵੇ ਦੇ ਵਿੱਚ ਜਦੋਂ ਆਣ ਪਹੁੰਚੇ ਨੇ ਸਿੰਘ,
1: ਖਚ ਖਾਸੇ ਕੋ ਪਇਓ ਪੱਲੇ,
0: ਫਿਰ ਜਿੰਨਾ ਖਰਚਾ ਲੱਗਣਾ ਸੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜਾਣ ਵਾਸਤੇ, ਦੀਵਾਲੀ ਦੇ ਜੋੜ ਮੇਲੇ ਵਾਸਤੇ, ਉਹ ਖਰਚਾ ਪਾਣੀ ਸਾਰਾ ਆਪਣੇ ਪੱਲੇ ਬੰਨ ਲਿਆ ਖਾਲਸੇ ਨੇ, ਪੂਰਾ ਕਰ ਲਿਆ।
1: ਸਰੇ ਅੰਮ੍ਰਿਤਸਰ ਬਿਨ ਕਿਮ ਚੱਲੇ,
0: ਹੁਣ ਸਾਡਾ ਸਰਨਾ ਹੀ ਨੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕੀਤਿਆਂ ਬਿਨਾਂ, ਕਿਵੇਂ ਸਰ ਸਕਦਾ ਹੈ, ਕਿਵੇਂ ਸਾਰ ਲਈਏ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਤੋਂ ਬਿਨਾਂ ਕਿਵੇਂ ਬਾਂਝੇ ਰਹਿ ਜਾਈਏ।

0: ਮੇਲਾ ਨੇੜੇ ਆ ਗਿਆ, ਹੁਣ ਪੰਥ ਤਿਆਰ ਵਰ ਤਿਆਰ ਹੋ ਜਾਓ, ਦੀਵਾਲੀ ਦੇ ਜੋੜ ਮੇਲੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਵੱਲ ਨੂੰ ਕੂਚ ਕਰਨਾ ਹੈ।
1: ਬੰਨੋ ਟੱਟੇ ਥੇ ਨਹੀਂ ਗਿਣ ਜਿਤਨੇ ਹਾਰਾ,
0: ਕਹਿੰਦੇ ਮਰਨੋ ਨਹੀਂ ਸੀ ਡਰਦੇ ਗੁਰੂ ਕੇ ਸਿੰਘ, ਜਿੱਤ ਨੂੰ ਵੀ ਆਪਣੀ ਜਿੱਤ ਸਮਝਦੇ ਸੀ ਤੇ ਹਾਰ ਨੂੰ ਵੀ ਜਿੱਤ ਸਮਝਦੇ ਸੀ। ਜਿੱਤ ਨੂੰ ਤੇ ਜਿੱਤ ਸਮਝਣਾ ਹੀ ਸਮਝਣਾ ਹੈ, ਆਪਣੀ ਹਾਰ ਨੂੰ ਵੀ ਜਿੱਤ ਹੀ ਸਮਝਦੇ ਸੀ। ਜਿੱਥੇ ਕੋਈ ਨਹੀਂ ਸੀ ਮਾਲ ਧਨ ਹੱਥ ਆਉਂਦਾ, ਉੱਥੇ ਵੀ ਕਹਿੰਦੇ ਸੀ ਕੋਈ ਗੱਲ ਨਹੀਂ, ਜਿੰਨਾ ਕੁ ਸਾਡੇ ਤੋਂ ਹੋਇਆ ਸੀ ਯਤਨ ਕੀਤਾ ਹੈ, ਅਸੀਂ ਅੱਗੇ ਜਾ ਕੇ ਹੋਰ ਲੁੱਟ ਮਚਾ ਲਵਾਂਗੇ, ਪਰ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਦੀਵਾਲੀ ਦੇ ਜੋੜ ਮੇਲੇ ਤੇ ਪਹੁੰਚਣਾ ਜ਼ਰੂਰ ਹੈ।
1: ਚੌਪਈ ਖਬਰ ਮਲਵਈਆਂ ਜਬ ਸੁਣ ਪਾਈ,
0: ਜਦੋਂ ਮਲਵਈਆਂ ਨੇ ਇਸ ਖਬਰ ਨੂੰ ਸੁਣਿਆ ਵੀ ਸਿੰਘਾਂ ਨੇ ਤਿਆਰੀ ਕਰ ਲਈ ਹੈ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਣ ਨੂੰ, ਭਾਈ ਮਨੀ ਸਿੰਘ ਜੀ ਸ਼ਹੀਦ ਜੀ ਨੇ ਹੁਕਮਨਾਮੇ ਭੇਜੇ ਨੇ, ਸਿੰਘਾਂ ਦੀ ਤਿਆਰੀ ਹੋ ਗਈ ਹੈ, ਨਵਾਬ ਕਪੂਰ ਸਿੰਘ ਜੀ, ਭਾਈ ਲਾਭ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਜੀ, ਭਾਈ ਗੋਹਰ ਸਿੰਘ ਜੀ ਵਰਗੇ ਗੁਰਸਿੱਖਾਂ ਦੀ ਅਗਵਾਈ ਦੇ ਵਿੱਚ
1: ਆਣ ਪੰਥ ਕੋ ਦਈ ਵਧਾਈ।
0: ਜਦੋਂ ਮਲਵਈਆਂ ਦੇ ਕੋਲੇ ਇਹ ਖਬਰ ਪਹੁੰਚੀ ਹੈ ਨਾ, ਉਹਨਾਂ ਨੇ ਇਕੱਠੇ ਹੋ ਕੇ ਆ ਕੇ ਫਿਰ ਇਹ ਸਿੱਖਾਂ ਦੀ ਟੁਕੜੀ ਨੂੰ, ਇਸ ਖਾਲਸੇ ਪੰਥ ਦੀ ਫੌਜ ਨੂੰ ਵਧਾਈ ਦਿੱਤੀ ਹੈ।
1: ਜੁਦੇ ਜੁਦੇ ਦੇ ਸਭਨ ਘੋੜੇ,
0: ਜੁਦੇ ਜੁਦੇ ਵੱਖਰੇ ਵੱਖਰੇ ਸੀਗੇ ਸਾਰਿਆਂ ਦੇ ਕੋਲੇ ਆਪਣੇ ਆਪਣੇ ਤੁਰੰਗ ਘੋੜੇ,
1: ਚੜ੍ਹਤ ਪੰਥ ਹੱਥ ਅੱਗੇ ਜੋੜੇ,
0: ਸਾਰੇ ਆਪਣੇ ਆਪਣੇ ਘੋੜਿਆਂ ਤੇ ਚੜ੍ਹ ਕੇ ਆਏ ਸੀ ਮਲਵਈ ਵਧਾਈਆਂ ਦੇਣ ਦੇ ਵਾਸਤੇ, ਆ ਕੇ ਫਿਰ ਪੰਥ ਦੇ ਅੱਗੇ ਹੱਥ ਜੋੜ ਕੇ ਨਮਸਕਾਰ ਕੀਤੀ ਆ ਖਾਲਸੇ ਨੂੰ।
1: ਅੱਗੇ ਵਧਿਓ ਪੰਥ ਸਿਓ ਰਾਹੇ,
0: ਕਹਿੰਦੇ ਹੁਣ ਆਪਾਂ ਐ ਕਰੀਏ ਅੱਗੇ ਰਾਹ ਵਧਾਈਏ ਖਾਲਸਾ ਜੀ ਆਪਣਾ, ਹੁਣ ਅੱਗੇ ਨੂੰ ਚਾਲੇ ਮਾਰੀਏ।
1: ਕਰ ਮੇਲੋ ਆਇਓ ਹਮ ਪਾਹੇ,
0: ਮੇਲੇ ਕਰਕੇ ਤੇ ਅਸੀਂ ਆਏ ਆ, ਮੇਲੇ ਕਰਕੇ ਤੇ ਤਿਆਰੀ ਕੀਤੀ ਹੈ, ਮੇਲੇ ਤੇ ਪਹੁੰਚਣਾ ਦਾ ਸਾਡਾ ਇਰਾਦਾ ਹੈ, ਇਸੇ ਕਰਕੇ ਖੂਨੀ ਸ਼ਹਿਰ ਸਰਹੰਦ ਨੂੰ ਮਾਰ ਮੁਕਾਇਆ, ਇਸੇ ਕਰਕੇ ਤਾਂ ਉੱਥੋਂ ਬਦਲਾ ਲਿਆ ਸਾਹਿਬਜ਼ਾਦਿਆਂ ਦੀ ਸ਼ਹੀਦ

0: ਕਹਿੰਦੇ ਹੁਣ ਆਪਾਂ ਇੱਥੇ ਨਾ ਰੁਕੇ ਰਹੀਏ, ਸਾਡਾ ਨਿਸ਼ਚਾ ਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਣ ਦਾ ਹੈ। ਕਹਿਣ ਲੱਗੇ ਹੁਣ ਜਗਾਂ ਤੱਕਾਂ ਤੇ ਹੋਰ ਦੇਰੀ ਨਾ ਕਰੀਏ, ਵਧਾਈਆਂ ਹੋਣ ਤੁਹਾਨੂੰ ਸਾਰਿਆਂ ਨੂੰ, ਆਪਣੇ ਆਪਣੇ ਘੋੜਿਆਂ ਤੇ ਚੜੋ ਤੇ ਆਪਣੇ ਰਾਹ ਪੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਚਾਲੇ ਪਾਈਏ।
1: ਜੋ ਤੁਮ ਪਰ ਤੁਰਕ ਪਾਵੈ ਜੋਰ,
0: ਜੋ ਹਮ ਪਰ ਤੁਰਕ ਪਾਵੈ ਜੋਰ, ਜਿਹੜੇ ਫਿਰ ਤੁਰਕ ਚੜ ਕੇ ਆਉਣਗੇ ਸਾਡੇ ਉੱਤੇ, ਕੋਈ ਹਮਲਾ ਬੋਲਣਗੇ, ਧਾਵਾ ਬੋਲਣਗੇ।
1: ਖਬਰ ਲਿਓ ਹਮ ਆਨ ਬਹੋਰਾ,
0: ਕਹਿੰਦੇ ਫਿਰ ਜਿਹੜੇ ਅਗਲੇ ਸਿੰਘ ਹੋਣਗੇ ਉਹ ਆ ਕੇ ਸਾਨੂੰ ਉਸੇ ਵੇਲੇ ਛੇਤੀ ਦੇ ਨਾਲ ਖਬਰ ਦੇ ਦਿਓ, ਉਸੇ ਵੇਲੇ ਆ ਕੇ ਦੱਸ ਦਿਓ ਵੀ ਅੱਗੇ ਤਾਂ ਮੁਗਲਾਂ ਦੀਆਂ ਫੌਜਾਂ ਸਾਡੇ ਤੇ ਚੜ੍ਹਾਈ ਕਰਕੇ ਆ ਰਹੀਆਂ ਨੇ, ਦੂਜਿਆਂ ਸਿੰਘਾਂ ਤੱਕ ਵੀ ਇਸ ਖਬਰ ਨੂੰ ਨਸ਼ਰ ਕਰ ਦਿਓ, ਪਹੁੰਚਾ ਦਿਓ।
1: ਕਹਿਓ ਪੰਥ ਹਮ ਐਹੋ
0: ਧਾਏ, ਅਸੀਂ ਹੁਣ ਇਹ ਧਾ ਲਿਆ ਮਨ ਵਿੱਚ, ਧਾ ਲੈਣਾ ਹੁੰਦਾ ਪੱਕਾ ਨਿਸ਼ਚਾ ਕਰ ਲੈਣਾ, ਦ੍ਰਿੜ ਨਿਸ਼ਚਾ ਕਰ ਲੈਣਾ, ਪੱਕਾ ਫੈਸਲਾ ਕਰ ਲਿਆ ਮਨ ਦੇ ਵਿੱਚ।
1: ਕੱਲਿਓ ਚਿੱਠੀ ਹਲਕਾਰੇ ਪਾਏ,
0: ਕਹਿੰਦੇ ਹੁਣ ਆਪਾਂ ਚਿੱਠੀ ਘੱਲ ਦਈਏ ਸ਼ਹੀਦ ਭਾਈ ਮਨੀ ਸਿੰਘ ਜੀ ਹੁਣਾਂ ਤੱਕ, ਵੀ ਤੁਹਾਡੇ ਹੁਕਮਨਾਮੇ ਸਾਡੇ ਤੱਕ ਪਹੁੰਚ ਗਏ ਨੇ, ਅਸੀਂ ਹੁਣ ਹੱਲੇ ਦੇ ਨਾਲ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਪਹੁੰਚ ਰਹੇ ਹਾਂ।
1: ਚੜਿਓ ਖਾਲਸੇ ਕਰ ਅਰਦਾਸ,
0: ਖਾਲਸੇ ਨੇ ਅਰਦਾਸ ਕੀਤੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ। ਜਦੋਂ ਵੀ ਕਦੇ ਵਿਦਿਆਲਿਆਂ ਦੇ ਵਿੱਚ ਅੱਗੇ ਪੜ੍ਹਦੇ ਸੀ ਵਿਦਿਆ, ਤੇ ਉਸਤਾਦਾਂ ਨੇ ਆਖਣਾ ਵੀ ਜਦੋਂ ਤੁਸੀਂ ਕਿਤੇ ਚਾਲਾ ਪਾਉਣਾ ਹੈ, ਜਦੋਂ ਕਿਤੇ ਜਾਣਾ ਹੈ ਨਾ, ਭਾਵੇਂ ਗੁਰੂ ਧਾਮਾਂ ਦੀ ਯਾਤਰਾ ਨੂੰ ਕਿਉਂ ਨਾ ਜਾਣਾ ਹੋਵੇ, ਭਾਵੇਂ ਕਿਸੇ ਵੀ ਕਾਰਜ ਦੇ ਵਾਸਤੇ ਜਾਣਾ ਹੋਵੇ ਤੇ ਅਰਦਾਸ ਕਰਕੇ ਤੁਰਨਾ ਹੈ। ਗੱਡੀ ਤੋਂ ਥੱਲੇ ਉਤਰ ਕੇ ਜੋੜੇ ਲਾ ਕੇ ਪਹਿਲਾਂ ਸਾਰਾ ਜੱਥਾ ਅਰਦਾਸ ਕਰਦਾ ਸੀ। ਬਹੁਤ ਸਾਰੇ ਜੱਥੇ ਜਦੋਂ ਤੁਸੀਂ ਦਲਾਂ ਪੰਥਾਂ ਦੇ ਵੇਖਦੇ ਹੋ, ਦਲ ਪੰਥ ਰੋਜ਼ ਹੀ ਆਪਣਾ ਪੜਾਅ ਬਦਲਦੇ ਨੇ, ਨਹੀਂ ਦੂਜੇ ਤੀਜੇ ਦਿਨ ਤੇ ਪੱਕਾ ਹੀ ਬਦਲਦੇ ਨੇ। ਨਿਹੰਗ ਸਿੰਘਾਂ ਨੂੰ ਜਦੋਂ ਤੁਸੀਂ ਵੇਖੋਗੇ ਨਾ, ਜਦੋਂ ਇੱਕ ਪਿੰਡ ਤੋਂ ਇੱਕ ਸ਼ਹਿਰ ਤੋਂ ਦੂਸਰੇ ਪਿੰਡ ਸ਼ਹਿਰ ਤੱਕ ਜਾਂਦੇ ਨੇ, ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਚਾਲੇ ਦੀ ਅਰਦਾਸ ਜ਼ਰੂਰ ਕਰਦੇ ਨੇ। ਤੇ ਇਸੇ ਕਰਕੇ ਸਿੱਖ ਨੂੰ ਇਸ ਗੱਲ ਨੂੰ ਮਨ ਵਿੱਚ ਜ਼ਰੂਰ ਖਿਆਲ ਕਰਨਾ ਚਾਹੀਦਾ ਹੈ। ਅੱਗੇ ਤੁਸੀਂ ਸਿਆਣੇ ਬਜ਼ੁਰਗ ਦੇਖੋਗੇ, ਜਦੋਂ ਗੱਡੀ ਦਾ ਗੇਅਰ ਪਾਉਂਦੇ ਸੀ ਨਾ, ਭਾਵੇਂ ਘੋੜੇ ਤੇ ਚੜ੍ਹਦੇ ਸੀ, ਘੋੜੇ ਤੇ ਚੜ੍ਹਦਿਆਂ ਚੜ੍ਹਦਿਆਂ ਹੀ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰ ਲੈਂਦੇ ਸੀ, ਸੱਚੇ ਪਾਤਸ਼ਾਹ ਚਾਲਾ ਪਾਉਣ ਲੱਗੇ ਹਾਂ, ਕਿਰਪਾ ਕਰਿਓ ਮਹਾਰਾਜ, ਜਿਨ੍ਹਾਂ ਕਾਰਜਾਂ ਵਾਸਤੇ ਤਿਆਰੀ ਹੋਈ ਹੈ ਉਹ ਕਾਰਜ ਸਫਲੇ ਤੇ ਸੁਹੇਲੇ ਹੋਣ। ਇਸੇ ਕਰਕੇ ਇਹ ਵਿਦਿਆਲਿਆਂ ਦੇ ਵਿੱਚ, ਗੁਰਮਤਿ ਸਕੂਲਾਂ ਦੇ ਵਿੱਚ ਇਸ ਗੱਲ ਦੀ ਸਿੱਖਿਆ ਦਿੱਤੀ ਜਾਂਦੀ ਸੀ ਪਚੰਗੀਆਂ ਨੂੰ, ਵੀ ਜਦੋਂ ਤੁਸੀਂ ਕਿਸੇ ਪਾਸੇ ਨੂੰ ਚਾਲਾ ਮਾਰਨਾ, ਪਹਿਲਾਂ ਅਰਦਾਸ ਜ਼ਰੂਰ ਕਰਨੀ ਹੈ, ਫਿਰ ਉੱਥੇ ਪਹੁੰਚ ਕੇ ਸ਼ੁਕਰਾਨੇ ਦੀ ਅਰਦਾਸ ਕਰਨੀ ਹੈ ਵੀ ਸੱਚੇ ਪਾਤਸ਼ਾਹ ਮਾਲ ਮਨੁੱਖੀ ਤੰਦਰੁਸਤੀ ਆਪ ਜੀ ਨੇ ਬਖਸ਼ਿਸ਼ ਕੀਤੀ, ਆਪ ਜੀ ਦਾ ਖਾਲਸਾ ਤਿਆਰ ਵਰ ਤਿਆਰ ਮਾਰੇ ਸੱਚੇ ਪਾਤਸ਼ਾਹ ਇੱਥੇ ਵਾਪਸ ਪਹੁੰਚ ਗਿਆ। ਫਿਰ ਸਿੰਘਾਂ ਨੇ ਜਾ ਕੇ ਇੱਕ ਦੂਜੇ ਸਿੰਘਾਂ ਨੂੰ ਵੇਖਣਾ, ਸਾਰੇ ਤਿਆਰ ਵਰ ਤਿਆਰ ਨੇ, ਕਿਸੇ ਨੂੰ ਕੋਈ ਚੋਟ ਸੱਟ ਫੇਟ ਤੇ ਨਹੀਂ ਲੱਗੀ, ਸਾਰਾ ਰਾਜ ਸਾਜ ਪੋਥੀਆਂ ਸਾਡੀਆਂ ਸਾਡੇ ਨਾਲ ਆ ਗਈਆਂ ਨੇ। ਸੋ ਇਹ ਖਾਲਸੇ ਦਾ ਇੱਕ ਮਰਿਆਦਾ ਦਾ ਹੀ ਅੰਗ ਸੀ, ਜਦੋਂ ਕਿਸੇ ਪਾਸੇ ਨੂੰ ਚਾਲੇ ਮਾਰਨੇ, ਕਿਸੇ ਪਾਸੇ ਨੂੰ ਜਾਣਾ, ਅਰਦਾਸਾਂ ਸੋਧ ਕੇ ਜਾਣਾ, ਤੇ ਜਦੋਂ ਉੱਥੇ ਪਹੁੰਚਣਾ ਫਿਰ ਸ਼ੁਕਰਾਨੇ ਦੀ ਅਰਦਾਸ ਕਰਨੀ। ਜਿਵੇਂ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਆਪਣੇ ਘਰਾਂ ਵਿੱਚ ਲੈ ਕੇ ਜਾਂਦੇ ਹਾਂ, ਪਹਿਲਾਂ ਅਰਦਾਸ ਕਰਦੇ ਹਾਂ ਹਜ਼ੂਰ ਦੇ ਚਰਨਾਂ ਵਿੱਚ, ਸੱਚੇ ਪਾਤਸ਼ਾਹ ਕਿਰਪਾ ਕਰੋ ਮਹਾਰਾਜ, ਤਿਆਰੀ ਹੋਈ ਹੈ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਚਾਲੇ ਪਾਉਣ ਦੀ ਆਗਿਆ ਹੋਵੇ, ਰਸਤੇ ਵਿੱਚ ਅੰਗ ਔਰ ਸੰਗ ਸਹਾਈ ਹੋਣਾ। ਫਿਰ ਜਦੋਂ ਸੇਵਕ ਪਰਿਵਾਰ ਦੇ ਘਰ ਤੱਕ ਪਹੁੰਚ ਜਾਂਦੇ ਨੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ, ਫਿਰ ਉੱਥੇ ਜਾ ਕੇ ਪੀੜੇ ਤੇ ਮੰਜੀ ਸਾਹਿਬ ਤੇ ਸੁਭਾਇਮਾਨ ਕਰਕੇ ਸਤਿਗੁਰਾਂ ਜੀ ਦੇ ਸਰੂਪ, ਫਿਰ ਉੱਥੇ ਦੁਬਾਰੇ ਅਰਦਾਸ ਕੀਤੀ ਜਾਂਦੀ ਹੈ, ਸੱਚੇ ਪਾਤਸ਼ਾਹ ਆਪ ਜੀਆਂ ਨੇ ਅਪਾਰ ਮਹਾਨ ਕਿਰਪਾ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਦੇ ਨਿਵਾਸ ਸਥਾਨ ਤੇ ਆ ਪਹੁੰਚੇ ਆ, ਰਸਤੇ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਸੋ ਕਹਿਣ ਤੋਂ ਭਾਵ ਇਹ ਹੈ ਵੀ ਇਹ ਖਾਲਸੇ ਦਾ ਇੱਕ ਮੁੱਖ ਅੰਗ ਹੈ, ਸਦਾ ਵਾਸਤੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ, ਭਾਵੇਂ ਗੁਰੂ ਘਰ ਨੂੰ ਆਉਣਾ ਹੋਵੇ, ਜਿੱਥੇ ਕਿੱਥੇ ਵੀ ਜਾਣਾ ਹੋਵੇ, ਮਨ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜ਼ਰੂਰ ਵਰ ਜ਼ਰੂਰ ਅਰਦਾਸ ਕਰਨੀ ਹੈ, ਸੱਚੇ ਪਾਤਸ਼ਾਹ ਕਿਰਪਾ ਕਰੋ, ਚਾਲੇ ਪਾਉਣ ਦੀ ਆਗਿਆ ਬਖਸ਼ੋ। ਹੁਣ ਇੱਥੇ ਭਾਈ ਰਤਨ ਸਿੰਘ ਜੀ ਭੰਗੂ ਲਿਖ ਰਹੇ ਨੇ, ਚੜ੍ਹਿਓ ਖਾਲਸੇ ਕਰ ਅਰਦਾਸ। ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਦੀਵਾਲੀ ਦੇ ਜੋੜ ਮੇਲੇ ਤੇ ਜਾਣ ਵਾਸਤੇ ਖਾਲਸੇ ਨੇ ਤਿਆਰ ਵਰ ਤਿਆਰ ਹੋ ਕੇ ਅਰਦਾਸ ਕੀਤੀ ਹੈ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ।
1: ਕਰੈ ਕਾਮ ਪੰਥ ਸਤਿਗੁਰ ਆਪ,
0: ਅਰਦਾਸ ਕੀਤੀ ਹੈ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡਾ ਪੰਥ ਹੈ, ਤੁਹਾਡਾ ਸਾਜਿਆ ਨਵਾਜਿਆ ਖਾਲਸਾ ਹੈ, ਖਾਲਸਾ ਤੇ ਅਕਾਲ ਪੁਰਖ ਵਾਹਿਗੁਰੂ ਦੀ ਫੌਜ ਹੈ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਹੁਣ ਗੁਰੂ ਪਿਆਰਿਆਂ ਨੇ ਅਰਦਾਸ ਕੀਤੀ ਹੈ, ਸੱਚੇ ਪਾਤਸ਼ਾਹ ਕਰੇ ਕੰਮ ਪੰਥ ਸਤਿਗੁਰ ਆਪ। ਮਹਾਰਾਜ ਤੁਹਾਡੇ ਪੰਥ ਦੇ ਕਾਰਜ ਨੇ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਮਹਾਰਾਜ ਦਰਸ਼ਨ ਦੀਦਾਰ ਇਸ਼ਨਾਨ ਵਾਸਤੇ ਪਹੁੰਚ ਰਹੇ ਹਾਂ। ਆਪ ਜੀ ਨੇ ਕਿਰਪਾ ਕਰਨੀ ਮਹਾਰਾਜ, ਬਿਰਧ ਬਾਣੀ ਦੀ ਲਾਜ ਪੈਜ ਪਤ ਰੱਖਣੀ, ਆਪਣੇ ਪੰਥ ਦੇ ਕਾਰਜ ਆਪ ਹੀ ਸੁਹੇਲੇ ਸਫਲੇ ਕਰਵਾ ਲੈਣੇ। ਖਾਲਸਾ ਜਦੋਂ ਚੜਿਆ ਘੋੜਿਆਂ ਦੇ ਉੱਪਰ, ਰਸਤੇ ਦੇ ਵਿੱਚ ਦਰਿਆ ਪਾਰ ਕੀਤਾ ਹੈ,
1: ਸ੍ਰੀ ਅੰਮ੍ਰਿਤਸਰ ਪਹੁੰਚੇ ਆਏ।
0: ਰਸਤੇ ਦੇ ਵਿੱਚ ਬਿਆਸ, ਸਤਲੁਜ ਆਦਿਕ ਜਿਹੜੇ ਦਰਿਆ ਪੈਂਦੇ ਸੀ, ਜਦੋਂ ਇਸ ਇਲਾਕੇ ਤੋਂ ਤੁਰੇ ਨੇ, ਉਹਨਾਂ ਦਰਿਆਵਾਂ ਨੂੰ ਪਾਰ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਪਹੁੰਚ ਗਏ ਨੇ। ਇੱਕ ਵਾਰੀ ਸਾਰੇ ਰਸਨਾ ਪਵਿੱਤਰ ਕਰਕੇ ਆਖੀਏ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਪਾਵਨ ਪਵਿੱਤਰ ਧਰਤੀ। ਇੱਥੇ ਇੱਕ ਬਚਨ ਕਰਦੇ ਹਾਂ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦਾ ਜਿਹੜਾ ਨਾਮ ਹੈ ਨਾ ਅੰਮ੍ਰਿਤਸਰ, ਅਸਲ ਵਿੱਚ ਇਹ ਅੰਮ੍ਰਿਤ ਸਰੋਵਰ ਦਾ ਨਾਮ ਹੈ। ਅੰਮ੍ਰਿਤਸਰ, ਜਦੋਂ ਅੰਮ੍ਰਿਤਸਰ ਸਾਹਿਬ ਦੇ ਪੰਜ ਸਰੋਵਰਾਂ ਦਾ ਤੁਸੀਂ ਕਦੇ ਜ਼ਿਕਰ ਸੁਣੋਗੇ ਜਾਂ ਪੜ੍ਹੋਗੇ ਜਾਂ ਕਦੇ ਆਪ ਕਹੋਗੇ, ਤਾਂ ਪੰਜ ਸਰੋਵਰਾਂ ਦਾ ਨਾਂ ਆਉਂਦਾ ਹੈ। ਰਾਮਸਰ ਸਾਹਿਬ, ਵਿਵੇਕਸਰ ਸਾਹਿਬ, ਸੰਤੋਖਸਰ ਸਾਹਿਬ, ਕੌਲਸਰ ਸਾਹਿਬ ਤੇ ਸ੍ਰੀ ਅੰਮ੍ਰਿਤਸਰ ਸਾਹਿਬ। ਇਹ ਸਰੋਵਰ ਇੰਨਾ ਮਸ਼ਹੂਰ ਹੋਇਆ, ਇੱਥੇ ਦੁਖੀਆਂ ਦੇ ਦੁੱਖ ਕੱਟੇ ਜਾਂਦੇ ਸੀ ਇਸ਼ਨਾਨ ਕਰਨ ਦੇ ਨਾਲ, ਕਾਮਾਂ ਵਰਗੀ ਬਿਰਤੀ, ਹੰਸ ਬਿਰਤੀ ਹੋ ਜਾਂਦੀ ਸੀ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਐਸੀ ਜਾਹਰਾ ਕਲਾ ਇੱਥੇ ਵਰਤਦੀ ਸੀ, ਰਜਨੀ ਵਰਗੀਆਂ ਦੇ ਦੁੱਖ ਇਸ ਪਾਵਨ ਪਵਿੱਤਰ ਸਰੂਪ ਦੇ ਵਿੱਚ ਉਹਦੇ ਘਰ ਵਾਲੇ ਪਤੀ ਦੇ ਇਸ਼ਨਾਨ ਕਰਨ ਕਰਕੇ ਕੱਟੇ ਗਏ, ਉਹਦਾ ਗਰੀਬੀ ਦਾ ਰੋਗ ਦੂਰ ਹੋਇਆ, ਤਾਂ ਇਹ ਅੰਮ੍ਰਿਤ ਸਰੋਵਰ ਦਾ ਨਾਮ ਇੰਨਾ ਮਸ਼ਹੂਰ ਹੋ ਗਿਆ ਵੀ ਸ਼ਹਿਰ ਦਾ ਹੀ ਨਾਂ ਅੰਮ੍ਰਿਤਸਰ ਪੈ ਗਿਆ। ਅਸਲ ਵਿੱਚ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦੁਆਲੇ ਸਰੋਵਰ ਹੈ ਨਾ, ਇਸ ਸਰੋਵਰ ਦਾ ਨਾਮ ਹੈ ਅੰਮ੍ਰਿਤਸਰ। ਇਹ ਸਰੋਵਰ ਦੀ ਇੰਨੀ ਮਸ਼ਹੂਰੀ ਪ੍ਰਸਿੱਧੀ ਹੋਈ ਸੰਸਾਰ ਜਗਤ ਦੇ ਅੰਦਰ, ਜਿਹਦੇ ਤੋਂ ਫਿਰ ਇਸ ਸਾਰੇ ਸ਼ਹਿਰ ਨੂੰ ਹੀ ਅੰਮ੍ਰਿਤਸਰ ਕਹਿ ਕੇ ਜਾਣਨ ਲੱਗ ਪਏ ਗੁਰੂ ਖਾਲਸੇ ਪੰਥ ਦੇ ਅੰਦਰ। ਹੁਣ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਤਿਆਰ ਵਰ ਤਿਆਰ ਖਾਲਸਾ ਹੈ, ਉਹਦੀ ਬਾਬਤ ਭਾਈ ਰਤਨ ਸਿੰਘ ਜੀ ਪੰਗੂ ਲਿਖ ਰਹੇ ਨੇ, ਚੜ੍ਹ ਕੇ ਖਾਲਸਾ ਘੋੜਿਆਂ ਤੁਰੰਗਾਂ ਦੇ ਉੱਤੇ ਦਰਿਆ ਨੂੰ ਪਾਰ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਆਣ ਪਹੁੰਚਿਆ ਹੈ।
1: ਅੱਗੇ ਤੁਰਕਣ ਦਿਓ ਤਲਾਬ ਬਿਗਾਰਾ,
0: ਜਦੋਂ ਜਾ ਕੇ ਹੁਣ ਦਰਸ਼ਨ ਹੋਏ ਨੇ ਸਰੋਵਰ ਦੇ, ਵੇਖਿਆ ਵੀ ਆਹ ਤੁਰਕਾਂ ਨੇ ਕੀ ਕੀਤਾ ਹੈ, ਸਾਰੇ ਸਰੋਵਰ ਨੂੰ ਵਿਗਾੜ ਦਿੱਤਾ ਹੈ।
1: ਜਿੰਨੇ ਬੁੰਗੇ ਸਭ ਦਿਨੇ ਕਾ ਡਾਰਾ,
0: ਜਿੰਨੇ ਆਸੇ ਪਾਸੇ ਬੁੰਗੇ ਚਣੇ ਹੋਏ ਸੀ, ਜਿਹੜੇ ਖਾਲਸੇ ਨੇ ਬੁੰਗੇ ਤਿਆਰ ਕੀਤੇ ਹੋਏ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਘੇਰੇ ਘੇਰੇ ਦੁਆਲੇ ਦੁਆਲੇ, ਜਿਵੇਂ ਹੁਣ ਤੁਸੀਂ ਵੇਖਦੇ ਹੋ ਨਾ ਜਿਹੜੇ ਬੁੰਗੇ ਦੁਆਰੇ ਤਿਆਰ ਹੋਏ ਨੇ, ਉਹਨਾਂ ਵਿੱਚ ਹੁਣ ਕਿਹਾ ਜਾਂਦਾ ਵੀ ਇਹ ਭਾਈ ਜੱਸਾ ਸਿੰਘ ਜੀ ਰਾਮਗੜੀਆ ਵਾਲਾ ਬੁੰਗਾ ਹੈ। ਪਹਿਲਾਂ ਬੜੇ ਬੁੰਗੇ ਹੁੰਦੇ ਸੀ, ਗਿਆਨੀਆਂ ਵਾਲਾ ਬੁੰਗਾ, ਫਿਰ ਨਿਹੰਗ ਸਿੰਘਾਂ ਦੇ ਕੁਝ ਪਹਿਰੇ ਹੁੰਦੇ ਸੀ, ਸੇਵਾ ਪੰਥੀ ਅੱਡਣ ਸ਼ਾਹੀਆਂ ਦਾ ਡੇਰਾ ਹੁੰਦਾ ਸੀ, ਉਹ ਸਾਰੇ ਸਿੰਘ ਤਿਆਰ ਵਰ ਤਿਆਰ ਬੁੰਗਿਆਂ ਦੇ ਵਿੱਚ ਹੀ ਰਹਿੰਦੇ ਸੀ। ਜਦੋਂ ਫਿਰ ਇਹ ਭਾਈ ਨਵਾਬ, ਭਾਈ ਗੁਰਬਖਸ਼ ਸਿੰਘ ਜੀ, ਨਵਾਬ ਕਪੂਰ ਸਿੰਘ ਜੀ ਵਰਗੇ ਗੁਰਸਿੱਖਾਂ ਨੇ ਆ ਕੇ ਵੇਖਿਆ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਹੋਏ ਨੇ, ਹੁਣ ਵੇਖਿਆ ਵੀ ਆਹ ਤੁਰਕਾਂ ਨੇ ਕੀ ਕੀਤਾ, ਇੱਥੇ ਤਾਂ ਸਾਰੇ ਤਲਾਬ ਨੂੰ ਹੀ ਵਿਗਾੜ ਦਿੱਤਾ ਹੈ, ਸਾਰੇ ਸਰੋਵਰ ਨੂੰ ਹੀ ਖਰਾਬ ਕਰਕੇ ਰੱਖ ਦਿੱਤਾ ਹੈ, ਤੇ ਨਾਲ ਕੀ ਵੇਖਦੇ ਨੇ ਵੀ ਜਿਹੜੇ ਵੱਡੇ ਵੱਡੇ ਇੱਥੇ ਅਸਮਾਨ ਨੂੰ ਛੂਹਦੇ ਹੋਏ ਜਿਹੜੇ ਬੁੰਗੇ ਉਸਰੇ ਹੋਏ ਸੀ, ਉਹਨਾਂ ਬੁੰਗਿਆਂ ਦੀ ਵੀ ਇਹਨਾਂ ਨੇ ਤੁਰਕਾਂ ਨੇ ਤੋੜ ਭੰਨ ਕੀਤੀ ਹੋਈ।

0: ਦੇਖੋ ਕੈਸਾ ਵੱਡਾ ਭਾਰੀ ਨੁਕਸਾਨ ਕੀਤਾ, ਕੈਸੀ ਇਹਨਾਂ ਦੀ ਮਲੇਸ਼ਾਂ ਵਾਲੀ ਬੁੱਧੀ ਹੋਈ ਹੈ। ਕਹਿੰਦੇ ਜਿਹੜੀਆਂ ਹੱਡੀਆਂ ਸੀਗੀਆਂ, ਜਿਹੜੀ ਘੋੜਿਆਂ ਦੀ ਲਿੱਦ ਸੀਗੀ, ਉਹ ਸਾਰਾ ਇਕੱਠਾ ਕਰਕੇ ਸਰੋਵਰ ਨੂੰ ਪੂਰ ਦਿੱਤਾ, ਤੇ ਸਰੋਵਰ ਦੇ ਵਿੱਚ ਇਹਨਾਂ ਨੇ ਤੁਰਕਾਂ ਨੇ ਖੇਤੀ ਬੀਜੀ ਹੋਈ ਹੈ। ਹੁਣ
1: ਸੋ ਖਾਸੇ ਜਾ ਕੱਢ ਸੁੱਟਿਓ ਦਿਨੋਂ ਖੂਬ ਬਨਵਾਏ।
0: ਖਾਲਸੇ ਨੇ ਕਿਹਾ ਵੀ ਆਪਾਂ ਪਹਿਲਾਂ ਜਿਹੜਾ ਇਹ ਅੰਮ੍ਰਿਤ ਸਰੋਵਰ ਹੈ ਨਾ, ਇਹਦੇ ਵਿੱਚੋਂ ਇਹ ਜਿਹੜੀ ਲਿੱਦ ਹੱਡੀਆਂ ਗਾਰ ਆਦਿਕ ਪਾਈ ਹੋਈ ਹੈ ਇਹਨਾਂ ਤੁਰਕਾਂ ਨੇ, ਇਹਨਾਂ ਨੂੰ ਆਪਾਂ ਹੁਣ ਬਾਹਰ ਕੱਢੀਏ ਸਰੋਵਰ ਦੀ, ਐਨ ਚੰਗੀ ਤਰ੍ਹਾਂ ਦੇ ਨਾਲ ਸੋਹਣੀ ਸਾਫ ਸਫਾਈ ਕਰਕੇ ਐਨ ਖੂਬ ਸੋਹਣਾ ਸੁੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਅੰਮ੍ਰਿਤਮਈ ਸਰੋਵਰ ਫਿਰ ਤੋਂ

0: ਨਾ
1: ਝੂਲਣਾ ਛੰਦ ਹੈ ਇਹਨੂੰ ਜਦੋਂ ਪੜ੍ਹੀ ਦਾ ਨਾ ਬੜੇ ਪ੍ਰੇਮ ਦੇ ਨਾਲ ਨਿਕਲ ਖੱਡ ਖੁੱਡਲ ਤੇ ਖਾਲਸੇ ਜੀ ਅੰਮ੍ਰਿਤਸਰ ਮੇਲੋ ਤੇ ਜ਼ਰੂਰ ਲਾਇਣਾ। ਕਹਿੰਦੇ ਖੁੱਡਾਂ ਦੇ ਵਿੱਚੋਂ ਨਿਕਲੋ ਖਾਲਸਾ ਜੀ, ਕਿਹੜੀਆਂ ਖੁੱਡਾਂ ਦੇ ਵਿੱਚ ਵੜੇ ਹੋਏ ਹੋ, ਇਹਨਾਂ ਖੁੱਡਿਆਂ ਦੇ ਵਿੱਚੋਂ ਨਿਕਲੋ ਖਾਲਸਾ ਜੀ, ਦੀਵਾਲੀ ਦਾ ਜੋੜ ਮੇਲਾ ਆ ਰਿਹਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ, ਤੁਸੀਂ ਜ਼ਰੂਰ ਵਰ ਜ਼ਰੂਰ ਆਉਣਾ।

0: ਤੇ ਆਓ ਖਾਲਸਾ ਜੀ ਖੁੱਡਾਂ ਦੇ ਵਿੱਚੋਂ ਬਾਹਰ ਨਿਕਲੋ, ਕਿੱਥੇ ਡਰ ਕੇ ਬੜੇ ਹੋਏ ਹੋ ਅੰਦਰ ਇਹਨਾਂ ਖੁੱਡਾਂ ਦੇ ਵਿੱਚ। ਖਾਲਸਾ ਜੀ ਬਾਹਰ ਨਿਕਲੋ, ਜਿਹੜੇ ਆ ਬੁੰਗੇ ਨੇ ਇਹਨਾਂ ਨੂੰ ਦੁਬਾਰੇ ਚਿਣੀਏ, ਸੋਹਣੇ ਬਣਾਈਏ, ਤੇ ਅਕਾਲ ਬੁੰਗੇ ਦੇ ਉੱਪਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਹਿ ਕੇ ਪੰਥ ਦੇ ਮਤੇ ਪਕਾਈਏ, ਗੁਰਮਤੇ ਕਰੀਏ ਦੀਵਾਲੀ ਦੇ ਜੋੜ ਮੇਲੇ ਨੂੰ।
1: ਕਿਸੇ ਦੁਸ਼ਟ ਕੋ ਦੋ ਦੌੜ ਗਏ ਲੁੱਟ ਲਿਆ ਵੈ ਤਾਂ ਬੈਠ ਬੁੰਗਨ ਮਦ ਖੂਬ ਖਾਵਣਾ।
0: ਇਉਂ ਕਰਿਓ, ਹੁਣ ਖੁੱਡਾਂ ਵਿੱਚੋਂ ਨਿਕਲ ਕੇ ਜਦੋਂ ਬਾਹਰ ਆਏ ਨਾ, ਜੇ ਕੋਈ ਰਾਹ ਦੇ ਵਿੱਚ ਤੁਰਕ ਟੱਕਰ ਗਿਆ, ਕਿਤੇ ਰਾਹ ਦੇ ਵਿੱਚ ਕੋਈ ਤੁਰਕ ਮਿਲ ਗਿਆ, ਕਹਿੰਦੇ ਫਿਰ ਇਉਂ ਕਰਿਓ, ਉਹਨੂੰ ਲੁੱਟ ਵੀ ਲਿਆਇਓ ਨਾਲ, ਫਿਰ ਅਕਾਲ ਬੁੰਗੇ ਦੇ ਉੱਪਰ ਬਹਿ ਕੇ ਖਾਲਸਾ ਇੱਥੇ ਖੂਬ ਫਿਰ ਪਦਾਰਥ ਛਕਾਂਗੇ ਦੀਵਾਲੀ ਦੇ ਬੰਦੀ ਛੋੜ ਦਿਹਾੜੇ।

0: ਕਹਿੰਦੇ ਜਦੋਂ ਸਿੰਘ ਆਉਣਗੇ ਨਾ ਤੁਰਕ ਭੱਜ ਜਾਣਗੇ ਸਿੰਘਾਂ ਨੂੰ ਵੇਖ ਕੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸਾ ਰੂਪ ਸਰੂਪ ਦਿੱਤਾ ਹੈ ਖਾਲਸੇ ਨੂੰ, ਜੇ ਕੋਈ ਆਮ ਕੋਈ ਮਾੜਾ ਢਿੱਲਾ ਪਹਿਰੇ ਵਾਲਾ ਕਿਤੇ ਵੇਖ ਲਵੇ ਨਾ ਖਾਲਸੇ ਨੂੰ, ਇੱਕ ਵਾਰੀ ਅੰਦਰ ਉਹ ਕੰਬ ਜਾਂਦਾ, ਸ਼ਸਤਰ ਵਸਤਰ ਸਜਾਏ ਹੋਏ ਤਿਆਰ ਬਰ ਤਿਆਰ ਵੇਖ ਕੇ। ਕਦੇ ਤੁਸੀਂ ਆਮ ਜਿਹੜੇ ਸੰਸਾਰ ਵਿੱਚ ਵਿਚਰਨ ਵਾਲੇ ਲੋਕ ਨੇ ਨਾ ਕਿਤੇ ਉਹਨਾਂ ਨੂੰ ਵੇਖੋ, ਜਦੋਂ ਕੋਈ ਤਿਆਰ ਬਰ ਤਿਆਰ ਭਾਵੇਂ ਭਚੰਗੀ ਕਿਉਂ ਨਾ ਹੋਵੇ ਸ਼ਸਤਰਧਾਰੀ, ਉਹਦੇ ਤੋਂ ਪਰੇ ਪਰੇ ਹੋ ਕੇ ਰਹਿਣਗੇ ਵੀ ਕਿਤੇ ਵੇਖਿਓ ਕਿਤੇ ਸਾਡੇ ਨਾਲ ਹੀ ਨਾ ਕਿਤੇ ਗੱਤਕਾ ਖੇਡਣਾ ਸ਼ੁਰੂ ਕਰਦੇ ਹੋਏ। ਸੋ ਇਸ ਕਰਕੇ ਇੱਥੇ ਹੁਣ ਗੁਰੂ ਪੰਥ ਖਾਲਸੇ ਦੇ ਬਾਰੇ ਲਿਖ ਰਹੇ ਨੇ ਰਤਨ ਸਿੰਘ ਜੀ ਪੰਗੂ, ਕਹਿਣ ਲੱਗੇ ਤੁਰਕ ਕਣੈ ਆਵੇ ਸਿੰਘ ਭੱਜ ਜਾਵੇ, ਇਵੇਂ ਹੋਣ ਵਾਧਾ ਸਤਿਗੁਰੂ ਭਾਵਨਾ। ਕਹਿੰਦੇ ਇਉਂ ਨਾ ਹੋਵੇ ਤੁਰਕ ਚੜ੍ਹ ਕੇ ਆਉਣ ਤੇ ਸਿੰਘ ਭੱਜ ਜਾਣ, ਕਹਿੰਦੇ ਹੋਣਾ ਤੇ ਇਉਂ ਚਾਹੀਦਾ ਹੈ ਜਦੋਂ ਸਿੰਘ ਆਉਣ ਆ ਕੇ ਐਸਾ ਫੈਸਲਾ ਐਸੀ ਦ੍ਰਿੜਤਾ ਐਸਾ ਨਿਸ਼ਚਾ ਕਰਕੇ ਆਉਣ ਤੁਰਕਾਂ ਨੂੰ ਭਾਜਣਾ ਪੈ ਜਾਣ। ਪਰ ਕਹਿੰਦੇ ਇੰਨੇ ਢਿੱਲੇ ਹੋ ਕੇ ਨਾ ਆਇਓ ਖੁੱਡਾਂ ਦੇ ਵਿੱਚੋਂ ਨਿਕਲ ਕੇ ਖਾਲਸਿਓ ਵੀ ਕਹਿੰਦੇ ਤੁਸੀਂ ਤੁਰਕਾਂ ਦੀਆਂ ਡਾਰਾਂ ਨੂੰ ਦੇਖ ਕੇ ਆਪ ਹੀ ਭੱਜ ਤੁਰੋ।
1: ਦੋਹਰਾ ਦੀਪ ਮਾਲਾ ਮੇਲੋ ਕਰੈ ਦਿਨ ਰਹਿ ਕੁਛ ਕੋ ਸੁਖ ਪਾਏ।
0: ਹੁਣ ਦੀਪ ਮਾਲਾ ਦਾ ਦੀਵਾਲੀ ਦਾ ਬੰਦੀ ਛੋੜ ਦਿਹਾੜਾ ਆ ਰਿਹਾ ਹੈ, ਕੁਛ ਕੀ ਦਿਨ ਬਾਕੀ ਨੇ ਖਾਲਸਾ ਜੀ, ਹੱਲੇ ਨਾਲ ਹੀ ਛੇਤੀ ਨਾਲ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਵੱਲ ਨੂੰ ਕੂਚ ਕਰੋ।
1: ਤੁਰਕਾਂ ਨਾ ਭੋਜਨ ਬੋਈਐ ਸਿੰਘ ਤੁਰੇ ਜਿੱਤ ਕਿਤ ਦਾਏ।
0: ਜਿਵੇਂ ਜਿਵੇਂ ਕਹਿੰਦੇ ਸਿੰਘੋ ਤੁਹਾਡਾ ਦਾ ਲੱਗੇ ਜਿੱਤ ਕਿਤ, ਜਿਵੇਂ ਵੀ ਤੁਹਾਡਾ ਦਾ ਲੱਗੇ ਨਿਕਲਣ ਦਾ ਇਹਨਾਂ ਤੁਰਕਾਂ ਦੀਆਂ ਫੌਜਾਂ ਤੋਂ ਸਾਵਧਾਨ ਹੋ ਕੇ ਉਵੇਂ ਬਾਹਰ ਨਿਕਲੋ ਤੇ ਦੀਪ ਮਾਲਾ ਦੇ ਜੋੜ ਮੇਲੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਆਣ ਕੇ ਪਹੁੰਚੋ। ਸੋ ਇਹ ਖਾਲਸੇ ਦਾ ਸ਼ਾਨਾ ਮਤੀ ਇਤਿਹਾਸ ਆਪ ਜੀ ਰੋਜ਼ਾਨਾ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਦੇ ਆ ਰਹੇ ਹੋ। ਫਿਰ ਅੱਗੇ ਹੁਣ ਜਿਹੜਾ ਕੱਲ੍ਹ ਤੋਂ ਪ੍ਰਸੰਗ ਪ੍ਰਾਰੰਭ ਹੋਵੇਗਾ ਉਹ ਸ਼ਹੀਦ ਭਾਈ ਮਨੀ ਸਿੰਘ ਜੀ ਦੀ, ਬੜਾ ਪਿਆਰਾ ਵਡਮੁੱਲਾ ਇਤਿਹਾਸ ਹੈ ਕਿਵੇਂ 17 ਟੋਟੇ ਇੱਕ ਬਾਂਹ ਦੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਕਰਕੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਹੁੰਦੀ ਹੈ। ਇਹ ਕੱਲ੍ਹ ਨੂੰ ਪ੍ਰਸੰਗ ਇੱਥੋਂ ਹੁਣ ਅੱਗੇ ਪ੍ਰਾਰੰਭ ਹੋਵੇਗਾ। ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ ਆਪ ਜੀਆਂ ਨੇ ਤਰਸ ਕਰਕੇ ਕਿਰਪਾ ਕਰਕੇ ਬਖਸ਼ ਲੈਣਾ। ਆਓ ਸਮਾਪਤੀ ਦਾ ਮੰਗਲ ਪੜ੍ਹ ਕੇ ਫਿਰ ਆਪਾਂ ਫਤਿਹ ਸਾਂਝੀ ਕਰੀਏ। ਹੋਈਆਂ ਇੱਕ ਨਹੀਂ ਅਨੇਕਾਂ ਭੁੱਲਾਂ ਦੀ ਆਪ ਜੀ ਨੇ ਤਰਸ ਕਰਕੇ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ, ਸਤਿਗੁਰਾਂ ਜੀ ਦੇ ਸਿੰਘ, ਗੁਰੂ ਕਾ ਗੁਰੂ ਕੇ ਸਿੱਖਾਂ ਦਾ ਇਤਿਹਾਸ ਬੇਸ਼ੁਮਾਰ ਬੇਸ਼ਕੀਮਤੀ ਬੜਾ ਵੱਡਾ ਪਾਰਾਵਾਰ ਤੋਂ ਰਹਿਤ ਹੈ। ਆਪ ਸੱਚੇ ਪਾਤਸ਼ਾਹ ਕਿਰਪਾ ਕਰਨ ਤਿੰਨਾਂ ਸ਼ਹੀਦਾਂ ਗੁਰਮੁਖਾਂ ਮਹਾਂਪੁਰਖਾਂ ਸੰਤਾਂ ਭਗਤਾਂ ਗੁਰਸਿੱਖਾਂ ਦੇ ਪਾਏ ਹੋਏ ਪੂਰਨਿਆਂ ਤੇ ਸਾਨੂੰ ਚੱਲਣ ਦਾ ਬਾਲ ਬੁੱਧ ਪ੍ਰਾਪਤ ਹੋਵੇ, ਐਸੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਆਓ ਸਾਰੇ ਰਲ ਮਿਲ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ, ਸਾਡੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਿਓ, ਦੇਹੋ ਸਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ।

ਜੁਗ ਜੁਗ ਚੱਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਲਈ ਜੁੜ ਬੈਠੇ ਗੁਰੂ ਪਿਆਰੇ ਉਹ ਆਪ ਸਰਵਣ ਕਰ ਰਹੇ ਸੀ। ਮੇਰੇ ਸਾਥੀ ਕਵਿਤਾ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰ ਰਹੇ ਸਨ। ਸਿੱਖ ਦੀ ਅਰਦਾਸ, ਕਿਉਂਕਿ ਅਰਦਾਸ ਸਿੱਖੀ ਦਾ ਅਨਿੱਖੜ ਮੰਗ ਹੈ। ਹਰ ਇੱਕ ਸਿੱਖ, ਭਾਵੇਂ ਉਹ ਗੁਰਦੁਆਰਾ ਸਾਹਿਬ ਆਇਆ ਜਾਂ ਆਪਣੇ ਘਰ ਵਿੱਚ ਬੈਠਾ ਹੈ, ਉਹ ਦੋ ਟਾਈਮ ਅਰਦਾਸ ਕਰਦਾ ਹੈ। ਅੰਮ੍ਰਿਤ ਵੇਲੇ ਜਦੋਂ ਨਿਤਨੇਮ ਕਰਦਾ ਉਦੋਂ ਵੀ ਅਰਦਾਸ ਕਰਦਾ, ਸ਼ਾਮ ਨੂੰ ਜਦੋਂ ਰਹਿਰਾ ਸਾਹਿਬ ਦਾ ਪਾਠ ਕਰਦਾ ਉਦੋਂ ਵੀ ਅਰਦਾਸ ਕਰਦਾ। ਇਹ ਅਰਦਾਸ ਕੀ ਹੈ? ਤੇ ਕੁਦਰਤੀ ਤੌਰ ਤੇ ਆਪਣਾ ਇਤਫਾਕੀਆ ਤੌਰ ਤੇ ਪ੍ਰਸੰਗ ਵੀ ਇਹ ਚੱਲਦਾ ਸੀ ਕਿ ਕਸ਼ਮੀਰ ਦੇ ਹਰੀ ਪਰਬਤ ਕਿਲੇ ਦੇ ਕਾਠੀ ਦਰਵਾਜ਼ੇ ਦੇ ਕੋਲ ਇੱਕ ਬਿਰਧ ਮਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਯਾਦ ਕਰ ਰਹੀ ਹੈ, ਬਾਰ ਬਾਰ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰ ਰਹੀ ਹੈ। ਸੱਚੇ ਪਾਤਸ਼ਾਹ, ਮੈਂ ਤੇ ਬਿਰਧ ਹਾਂ, ਮੈਂ ਤੇ ਆ ਨਹੀਂ ਸਕਦੀ ਆਪ ਜੀ ਦੇ ਦੀਦਾਰ ਕਰਨ ਵਾਸਤੇ। ਚਾਹੁੰਦੀ ਹਾਂ ਕਿ ਸਦੀਵ ਤੌਰ ਤੇ ਨੇਤਰ ਬੰਦ ਹੋਣ ਤੋਂ ਪਹਿਲਾਂ ਮੈਂ ਇਹਨਾਂ ਨੇਤਰਾਂ ਨਾਲ ਤੁਹਾਡੇ ਦਰਸ਼ਨ ਕਰ। ਆਪ ਜਿੰਨੇ ਵੀ ਆਇਓ, ਮੇਰੇ ਬੱਚੇ ਬੱਚੀਆਂ, ਧੀਆਂ ਪੁੱਤਰ, ਵੱਡੇ ਛੋਟੇ ਭੈਣ ਭਰਾ, ਤੁਸੀਂ ਸਭਨਾਂ ਨੇ ਅਰਦਾਸ ਕੀਤੀ ਹੈ। ਅਰਦਾਸ ਵਿੱਚ ਅਸੀਂ ਗੁਰੂ ਤੋਂ ਬਹੁਤ ਕੁਝ ਮੰਗਦੇ ਹਾਂ। ਸਾਡੀਆਂ ਲੋੜਾਂ ਨੇ, ਸਾਡੇ ਦੁੱਖ ਨੇ, ਸਾਡੀਆਂ ਮੁਸੀਬਤਾਂ ਨੇ, ਅਸੀਂ ਉਹਨਾਂ ਨੂੰ ਦੂਰ ਕਰਨ ਵਾਸਤੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਤੇ ਹੁਣ ਆਪਣੇ ਮਨ ਵਿੱਚ ਝਾਤੀ ਮਾਰ ਕੇ ਗੁਰੂ ਕੋਲ ਮੰਗਿਆ ਨਾ ਕੁਝ? ਹਾਂ, ਸਿੱਖ ਨੇ ਗੁਰੂ ਕੋਲ ਹੀ ਮੰਗਣਾ ਹੈ। ਸਿੱਖ ਨੇ ਜਦੋਂ ਵੀ ਮੰਗਣਾ ਆਪਣੇ ਗੁਰੂ ਕੋਲ ਮੰਗਣਾ। ਤੇ ਹੁਣ ਜ਼ਰੂਰ ਇਹ ਗੱਲ ਨੂੰ ਧਿਆਨ ਨਾਲ ਸੁਣਿਓ। ਦੁਨਿਆਵੀ ਦਾਤਾਂ ਮੰਗੀਆਂ ਨੇ, ਜੌਬ ਮੰਗੀ ਹੈ, ਤਰੱਕੀ ਮੰਗੀ ਹੈ, PR ਜਾਂ ਸਿਟੀਜ਼ਨਸ਼ਿਪ ਮੰਗੀ ਹੈ, ਇਹ ਵੀ ਮੰਗਿਆ ਵੀ ਸੱਚੇ ਪਾਤਸ਼ਾਹ ਆਪਣੀ ਬਾਣੀ ਦਾ ਨਿਤਨੇਮ ਬਖਸ਼ਿਸ਼ ਕਰ। ਸੱਚੇ ਪਾਤਸ਼ਾਹ ਆਪਣੀ ਬਾਣੀ ਦਾ ਸਿਮਰਨ ਅਭਿਆਸ ਮੈਨੂੰ ਬਖਸ਼ਿਸ਼ ਕਰਦੇ, ਇਹ ਵੀ ਮੰਗਿਆ। ਸਿੱਖ ਦੇ ਜੀਵਨ ਵਿੱਚ ਬਹੁਤ ਘੱਟ ਹੈ ਕਿ ਉਹ ਨਾਮ ਦੀ ਦਾਤ ਮਹਾਰਾਜ ਕੋਲੋਂ ਮੰਗੇ ਵੀ ਸੱਚੇ ਪਾਤਸ਼ਾਹ ਮੈਂ ਅੰਮ੍ਰਿਤ ਵੇਲੇ ਉੱਠ ਕੇ ਆਪ ਜੀ ਦੀ ਬਾਣੀ ਪੜ੍ਹਾਂ। ਇਹ ਬਹੁਤ ਘੱਟ ਐਸੇ ਨੇ ਜਿਹੜੇ ਇਹ ਦਾਤ ਮੰਗਦੇ। ਹਾਲਾਂਕਿ ਦੁਨੀਆ ਭਰ ਦੀਆਂ ਦਾਤਾਂ ਨੇ ਜਿਹੜੀਆਂ, ਉਹ ਨਾਮ ਦੀਆਂ ਦਾਸੀਆਂ ਨੇ। ਨਾਮ ਬੰਦਾ ਜਪਣ ਲੱਗ ਜਾਏ ਉਹ ਦਾਤਾਂ ਆਪ ਮਹਾਰੇ ਉਸ ਘਰ ਵਿੱਚ ਪ੍ਰਵੇਸ਼ ਕਰ ਲੈਂਦੀਆਂ ਨੇ। ਆਓ ਫਿਰ ਆਪਾਂ ਹੁਣ ਨਾਮ ਜਪ ਕੇ ਆਪਣੀ ਗੱਲ ਨੂੰ ਅੱਗੇ ਤੋਰੀਏ ਤਾਂ ਕਿ ਪ੍ਰਕਰਨ ਨਾਲ ਇਨਸਾਫ ਕੀਤਾ ਜਾ ਸਕੇ। ਗਿਣਵਾਂ ਮਿਣਵਾਂ ਸਮਾਂ ਹੈ। ਸਾਰੀ ਸੰਗਤ ਫਤਿਹ ਪ੍ਰਵਾਨ ਕਰੋ ਤੇ ਕੁਝ ਕਹਿਣ ਦੀ ਅਸੀਸ ਬਖਸ਼ਿਸ਼ ਕਰੋ। ਪਿਆਰ ਸਾਹਿਤ ਕਹਿ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੋਂ ਪਹਿਲਾਂ ਮੇਰੀ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਅਰਵਿੰਦਰ ਸਿੰਘ ਜੀ, ਜਿਨ੍ਹਾਂ ਤੇ ਗੁਰੂ ਦੀ ਮਹਾਨ ਬਖਸ਼ਿਸ਼, ਛੋਟੀ ਉਮਰ ਵਿੱਚ ਗੁਰਬਾਣੀ ਪੜ੍ਹਨ ਦੀ ਲਗਨ, ਗੁਰਬਾਣੀ ਦਾ ਅਧਿਐਨ ਕਰਨ ਦੀ ਲਗਨ, ਦਮਦਮੀ ਟਕਸਾਲ ਦੇ ਵਿਦਿਆਰਥੀ ਨੇ ਉਹ, ਤੇ ਉਹਨਾਂ ਨੇ ਬਹੁਤ ਵੱਡਾ ਕਾਰਜ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਮਹਾਰਾਜ ਦਾ ਹੱਥ ਲਿਖਤ ਸਰੂਪ ਹੈ ਜਿਹੜਾ, ਹੱਥ ਨਾਲ ਲਿਖਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਹੱਥ ਨਾਲ ਲਿਖਣ ਦਾ ਕਾਰਜ ਹੈ ਜਿਹੜਾ ਉਹਨਾਂ ਨੇ ਰੰਭਿਆ ਹੋਇਆ। ਇੱਕ ਦੀ ਸੰਪੂਰਨਤਾ ਕਰ ਚੁੱਕੇ ਨੇ ਤੇ ਦੂਜੇ ਨੂੰ ਹੁਣ ਉਹ ਲਗਾਤਾਰ ਲਿਖ ਰਹੇ ਨੇ। ਬਹੁਤ ਇਕਾਗਰਤਾ ਵਾਲਾ ਕੰਮ ਹੈ। ਇੱਕ ਵੀ ਲਗ ਮਾਤਰ ਗਲਤ ਨਾ ਹੋ ਜਾਏ, ਇਹ ਬਹੁਤ ਮਿਹਨਤ ਦਾ ਕੰਮ ਹੈ। ਮਹਾਰਾਜ ਉਹਨਾਂ ਨੂੰ ਸਫਲਤਾ ਬਖਸ਼ਿਸ਼ ਕਰ। ਆਪਾਂ ਅਰਦਾਸ ਦੀ ਗੱਲ ਕਰ ਰਹੇ ਸੀ। ਸਿੱਖ ਇੱਕ ਟਾਈਮ ਵਿੱਚ ਦੋ ਵਾਰ ਅਰਦਾਸ ਕਰਦਾ, ਇਹਨੂੰ ਲੌਜਿਕ ਨਾਲ ਸਮਝਿਓ, ਦੋ ਟਾਈਮ ਅਰਦਾਸ ਕਰਦਾ। ਪ੍ਰਸੰਗ ਆਪਣਾ ਇਹ ਚੱਲਦਾ ਸੀ ਕਿ ਕਸ਼ਮੀਰ ਦੀ ਧਰਤੀ ਤੇ ਸਤਿਗੁਰੂ ਮਹਾਰਾਜ ਦਾ ਭੇਜਿਆ ਹੋਇਆ ਇੱਕ ਮਸੰਦ ਮਾਧੋ ਦਾਸ ਪ੍ਰਚਾਰ ਕਰਨ ਵਾਸਤੇ ਜਾਂਦਾ। ਉਹਦੇ ਪ੍ਰਚਾਰ ਦੇ ਅਸਰ ਇਹ ਹੁੰਦਾ ਕਿ ਸੁਣਨ ਵਾਲਿਆਂ ਦੇ ਮਨ ਵਿੱਚ ਗੁਰੂ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੁੰਦੀ ਹੈ। ਵਪਾਰ ਦੇ ਸਿਲਸਿਲੇ ਵਿੱਚ ਇੱਕ ਬ੍ਰਾਹਮਣ ਪਰਿਵਾਰ ਦਾ ਨੌਜਵਾਨ ਹੈ ਜਿਹੜਾ ਹੁਣ ਅੱਧ ਖੜ ਹੋ ਗਿਆ, ਸੇਵਾ ਦਾਸ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਆਉਂਦਾ। ਵਪਾਰ ਦੇ ਕਾਰਜ ਨਿਪਟਾ ਕੇ ਉਹਦੇ ਮਨ ਵਿੱਚ ਇਹ ਭਾਵਨਾ ਪੈਦਾ ਹੁੰਦੀ ਹੈ, ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਾਂ, ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜਾਂਦਾ। ਸਤਿਗੁਰੂ ਮਹਾਰਾਜ ਦੇ ਪ੍ਰਵਚਨ ਸੁਣਦਾ ਤੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਮਹਾਰਾਜ ਨੂੰ ਬੇਨਤੀ ਕਰਦਾ, ਸੱਚੇ ਪਾਤਸ਼ਾਹ ਮਨ ਨਹੀਂ ਕਰਦਾ ਘਰ ਜਾਣ ਨੂੰ, ਜੀ ਕਰਦਾ ਤੁਹਾਡੇ ਚਰਨਾਂ ਵਿੱਚ ਹੀ ਬੈਠਾ ਰਹਾਂ। ਮਹਾਰਾਜ ਕਹਿੰਦੇ ਨੇ, ਸੇਵਾ ਦਾਸ,
ਗੁਰੂ ਨਾਨਕ ਦਾ ਘਰ ਤਿਆਗਣ ਦੀ, ਗੁਰੂ ਨਾਨਕ ਦਾ ਦਰਬਾਰ ਹੈ ਘਰ ਤਿਆਗਣ ਦੀ ਪ੍ਰੇਰਣਾ ਨਹੀਂ ਦਿੰਦਾ। ਘਰ ਰਹਿ ਕੇ ਬੰਦਗੀ ਕਰਨੀ, ਦੁਨਿਆਵੀ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਮਾਂ ਪ੍ਰਤੀ ਜ਼ਿੰਮੇਵਾਰੀ, ਪਤਨੀ ਪ੍ਰਤੀ ਜ਼ਿੰਮੇਵਾਰੀ, ਬੱਚਿਆਂ ਪ੍ਰਤੀ ਜ਼ਿੰਮੇਵਾਰੀ, ਸਮਾਜ ਪ੍ਰਤੀ ਜ਼ਿੰਮੇਵਾਰੀ, ਇਹਨਾਂ ਜ਼ਿੰਮੇਵਾਰੀਆਂ ਤੋਂ ਭੱਜਣਾ ਨਹੀਂ। ਗੁਰੂ ਨਾਨਕ ਦਾ ਧਰਮ ਹੈ ਜਿਹੜਾ ਘਰ ਤਿਆਗਣ ਵਾਸਤੇ ਨਹੀਂ ਕਹਿੰਦਾ। ਤੁਸੀਂ ਪੜ੍ਹੇ ਲਿਖੇ ਬੱਚੇ ਬੱਚੀਆਂ ਬੈਠੇ ਹੋ, ਇਹ ਦੋ ਸ਼ਬਦ ਨੇ ਬਹੁਤ ਨੇੜੇ ਨੇੜੇ ਦੇ, ਘਰ ਅਤੇ ਮਕਾਨ, ਇਹਨਾਂ ਨੂੰ ਅਸੀਂ ਇੱਕੋ ਅਰਥਾਂ ਵਿੱਚ ਵੇਖਦੇ ਹਾਂ। ਤੁਸੀਂ ਇੱਥੇ ਅਕਸਰ ਸੁਣਦੇ ਹੋ ਮੈਂ ਘਰ ਖਰੀਦਿਆ, ਕੋਈ ਕਹਿੰਦਾ ਮੈਂ ਮਕਾਨ ਖਰੀਦਿਆ, ਕੋਈ ਕਹਿੰਦਾ ਮੈਂ ਘਰ ਬਣਾਇਆ, ਕੋਈ ਕਹਿੰਦਾ ਮਕਾਨ ਬਣਾਇਆ, ਲੇਕਿਨ ਘਰ ਅਤੇ ਮਕਾਨ ਵਿੱਚ ਫਰਕ ਬਹੁਤ ਹੈ। ਮਕਾਨ ਬਣਦਾ ਇੱਟਾਂ ਦਾ, ਬਜਰੀ ਦਾ, ਰੇਤੇ ਦਾ, ਸੀਮਿੰਟ ਦਾ, ਲੱਕੜ ਦਾ, ਲੋਹੇ ਦਾ, ਪੱਥਰ ਦਾ, ਇਹਨਾਂ ਚੀਜ਼ਾਂ ਦਾ ਮਕਾਨ ਬਣਦਾ ਘਰ। ਸਾਡੇ ਗੁਰਮਤਿ ਦੀ ਰੋਸ਼ਨੀ ਵਿੱਚ ਜਦੋਂ ਦੋ ਬੱਚੇ, ਇੱਕ ਲੜਕਾ ਤੇ ਲੜਕੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਬੈਠ ਕੇ ਆਪਣਾ ਨਵਾਂ ਜੀਵਨ ਸ਼ੁਰੂ ਕਰਦੇ ਨੇ, ਜਿਹਨੂੰ ਅਸੀਂ ਆਖਦੇ ਹਾਂ ਆਨੰਦ ਕਾਰਜ, ਉਦੋਂ ਇੱਕ ਨਵਾਂ ਘਰ ਹੋਣ ਵਿੱਚ ਆਉਂਦਾ, ਗ੍ਰਸਥ ਜੀਵਨ ਦੀ ਸ਼ੁਰੂਆਤ। ਤੇ ਗੁਰੂ ਨਾਨਕ ਦਾ ਧਰਮ ਘਰ ਛੱਡਣ ਵਾਸਤੇ ਨਹੀਂ ਕਹਿੰਦਾ, ਗ੍ਰਸਥ ਵਿੱਚ ਰਹਿ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਾ। ਸ਼ਾਇਦ ਮੈਂ ਅੱਗੇ ਵੀ ਇਹ ਬਚਨ ਆਪਣੀ ਕੀਤਾ ਹੋਏਗਾ, ਗ੍ਰਸਥੀ ਬੰਦੇ ਨਾਲੋਂ ਦੁਨੀਆਂ ਵਿੱਚ ਕੋਈ ਬੰਦਾ ਧਰਮੀ ਨਹੀਂ, ਸਭ ਤੋਂ ਵੱਡਾ ਧਰਮੀ ਗ੍ਰਸਥੀ ਬੰਦਾ ਹੈ, ਜਿਹੜਾ ਦਸਾਂ ਨੌਹਾਂ ਦੀ ਕਿਰਤ ਕਰਦਾ, ਉਸ ਪਰਮਾਤਮਾ ਨੂੰ ਯਾਦ ਰੱਖਦਾ ਤੇ ਸਮੇਂ ਮੁਤਾਬਕ ਆਪਣੀ ਕਿਰਤ ਵਿੱਚੋਂ ਦਸਵੰਧ ਕਰਦਾ, ਸਵਾਸਾਂ ਦਾ ਵੀ ਦਸਵੰਧ ਕਰਦਾ ਤੇ ਕਿਰਤ ਦਾ ਵੀ ਦਸਵੰਧ ਕਰਦਾ। ਉਹਦੇ ਨਾਲੋਂ ਵੱਡਾ ਦੁਨੀਆਂ ਵਿੱਚ ਧਰਮੀ ਨਹੀਂ ਹੋ ਸਕਦਾ। ਜੋ ਮੈਂ ਸੇਵਾਦਾਸ ਜੀ ਦਾ ਜ਼ਿਕਰ ਕਰ ਰਿਹਾ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਨੇ, ਤੂੰ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾ, ਹਾਂ ਕਰਤਾਰ ਨੂੰ ਕਦੇ ਨਹੀਂ ਭੁੱਲਣਾ, ਕਰਤਾਰ ਨੂੰ ਹਰ ਵੇਲੇ ਚੇਤੇ ਰੱਖਣਾ। ਬੰਦਾ ਪਾਪ ਉਦੋਂ ਕਰਦਾ, ਬੰਦਾ ਮਾੜਾ ਕੰਮ ਉਦੋਂ ਕਰਦਾ ਜਦੋਂ ਬੰਦਾ ਰੱਬ ਨੂੰ ਭੁੱਲ ਜਾਏ, ਜਿਹਨੂੰ ਰੱਬ ਯਾਦ ਹੈ, ਨਾ ਉਹ ਕਿਸੇ ਦਾ ਹੱਕ ਖਾਂਦਾ, ਨਾ ਉਹ ਬੇਈਮਾਨੀ ਕਰਦਾ, ਨਾ ਉਹ ਝੂਠ ਬੋਲਦਾ, ਨਾ ਉਹ ਕਿਸੇ ਨਾਲ ਧੋਖਾ ਕਰਦਾ, ਜਿਹਨੂੰ ਰੱਬ ਯਾਦ ਹੈ। ਜਦੋਂ ਰੱਬ ਭੁੱਲ ਜਾਏ ਫਿਰ ਇਹ ਸਾਰੇ ਔਗਣ ਮਨੁੱਖ ਦੇ ਜੀਵਨ ਵਿੱਚ ਆ ਜਾਂਦੇ ਨੇ, ਉਹਦੇ ਮਨ ਨੂੰ ਭਰਮ ਹੋ ਜਾਂਦਾ ਵੀ ਰੱਬ ਕਿਹੜਾ ਵੇਖਦਾ ਹੈ। ਤੁਸੀਂ ਅਕਸਰ ਲੋਕਾਂ ਨੂੰ ਇੱਕ ਦੂਜੇ ਨਾਲ ਚਲਾਕੀਆਂ ਕਰਦੇ, ਚੁਸਤੀਆਂ ਕਰਦੇ, ਬੇਈਮਾਨੀਆਂ ਕਰਦੇ, ਹੇਰਾ ਫੇਰੀਆਂ ਕਰਦੇ, ਠੱਗੀਆਂ ਕਰਦੇ ਵੇਖ ਸਕਦੇ ਹੋ। ਸਭ ਨੂੰ ਪਤਾ ਹੈ ਕਿ ਨਾਲ ਕੁਝ ਵੀ ਨਹੀਂ ਜਾਣਾ, ਲੱਖਾਂ ਪਤੀ, ਕਰੋੜਾਂ ਪਤੀ, ਅਰਬਾਂ ਪਤੀ ਕੋਈ ਨਾਲ ਲੈ ਕੇ ਗਿਆ। ਮੇਰੀ ਗੱਲ ਬਹੁਤ ਦਿਸ਼ਾਵੀ ਨਾ ਹੋ ਜਾਏ, ਆਪਾਂ ਦਿਸ਼ਾ ਵੱਲ ਨੂੰ ਚੱਲੀਏ। ਮੈਂ ਜ਼ਿਕਰ ਤੁਹਾਡੇ ਨਾਲ ਕਰ ਰਿਹਾ ਸੀ, ਮਹਾਰਾਜ ਨੇ ਆਖਿਆ ਨਹੀਂ, ਸੇਵਾਦਾਸ ਆਪਣੇ ਘਰ ਵਿੱਚ ਰਹਿਣਾ, ਵਾਪਸ ਚਲਾ ਗਿਆ ਕਸ਼ਮੀਰ। ਤੇ ਇਹਦੇ ਜੀਵਨ ਵਿੱਚ ਤਬਦੀਲੀ ਆ ਗਈ, ਸੱਚ ਦੀ ਸਮਝ ਆ ਗਈ। ਇਹਦੀ ਪਤਨੀ ਅਨੁਭਵ ਕਰਦੀ ਹੈ ਕਿ ਮੇਰੇ ਸਿਰ ਦੇ ਤਾਜ ਵਿੱਚ, ਇਹਦੀ ਜੀਵਨ ਸ਼ੈਲੀ ਵਿੱਚ ਤਬਦੀਲੀ ਆ ਗਈ, ਤੇ ਮਾਂ ਵੀ ਇਸ ਗੱਲ ਨੂੰ ਅਨੁਭਵ ਕਰਦੀ ਹੈ। ਤੇ ਪੁੱਛਦੀ ਹੈ, ਬੇਟਾ ਇਸ ਵਾਰੀ ਜਦੋਂ ਵਪਾਰ ਕਰਕੇ ਵਾਪਸ ਆਇਆ, ਬਦਲਿਆ ਲੱਗਦਾ ਪਹਿਲਾਂ ਵਰਗਾ ਨਹੀਂ? ਇਹਨੇ ਆਖਿਆ, ਹਾਂ ਮਾਂ, ਜ਼ਿੰਦਗੀ ਦੀ ਸਮਝ ਆ ਗਈ, ਗੁਰੂ ਦੇ ਦਰਸ਼ਨ ਕਰਕੇ ਆਇਆ। ਤੇ ਪੁੱਛਿਆ, ਮਾਂ ਨੇ ਫਿਰ ਤੇਰਾ ਗੁਰੂ ਕੀ ਹੋ ਜਾਏ? ਇਹਨੇ ਆਖਿਆ, ਮੇਰਾ ਗੁਰੂ ਸੀਸ ਤੇ ਕਲਗੀ ਸਜਾਉਂਦਾ ਹੈ, ਮੀਰੀ ਪੀਰੀ ਦੇ ਦੋ ਤੇਗਾਂ ਪਹਿਨਦਾ ਹੈ, ਮੇਰਾ ਗੁਰੂ ਗ੍ਰਸਥੀ ਹੈ। ਮਾਂ ਨੂੰ ਇਹ ਗੱਲਾਂ ਅਲੋਕਾਰ ਲੱਗੀਆਂ। ਗੁਰੂ ਤੇ ਕਲਗੀ ਨਹੀਂ ਲਾਉਂਦੇ, ਗੁਰੂ ਤੇ ਤੇਗਾਂ ਨਹੀਂ ਪਹਿਨਦੇ, ਗੁਰੂ ਤੇ ਉਪਦੇਸ਼ ਕਰਦੇ ਨੇ, ਗੁਰੂ ਗ੍ਰਸਥੀ ਨਹੀਂ ਹੁੰਦੇ? ਇੰਨੀ ਭਾਵਨਾਤਮਕ ਤੌਰ ਤੇ ਇਸ ਤਰ੍ਹਾਂ ਦੇ ਨਾਲ ਉਹਦੇ ਅੰਦਰ ਪ੍ਰੇਰਨਾ ਜਾਗੀ, ਕਹਿਣ ਲੱਗੀ, ਸੇਵਾਦਾਸ ਮੈਨੂੰ ਵੀ ਲੈ ਕੇ ਚੱਲ, ਮੈਂ ਵੀ ਉਸ ਗੁਰੂ ਦੇ ਦਰਸ਼ਨ ਕਰਾਂ। ਤੇ ਸੇਵਾਦਾਸ ਨੇ ਆਖਿਆ, ਮਾਂ ਮੈਂ ਇਨਕਾਰੀ ਨਹੀਂ, ਮੈਂ ਚਾਹੁੰਦਾ ਹਾਂ ਸਾਰਾ ਪਰਿਵਾਰ ਅਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰੀਏ, ਪਰ ਪਹਾੜੀ ਰਸਤਾ ਹੈ, ਪਿੰਡਾਂ ਦੂਰ ਦਾ ਹੈ, ਕਸ਼ਮੀਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੇੜੇ ਨਹੀਂ, ਮਾਂ ਜੀ ਤੁਹਾਡਾ ਬਿਰਧ ਸਰੀਰ ਤੁਹਾਨੂੰ ਆਗਿਆ ਨਹੀਂ ਦੇਵੇਗਾ, ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ, ਮੈਨੂੰ ਮੇਰੇ ਗੁਰੂ ਤੇ ਭਰੋਸਾ ਹੈ, ਅਕੀਦਾ ਹੈ, ਵਿਸ਼ਵਾਸ ਹੈ, ਤੁਸੀਂ ਇੱਥੇ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਯਾਦ ਕਰੋ, ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰੋ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਤੁਹਾਨੂੰ ਇੱਥੇ ਦਰਸ਼ਨ ਦੇਣ ਵਾਸਤੇ ਆਉਣਗੇ। ਇੱਕ ਵਾਰੀ ਪਿਆਰ ਨਾਲ ਕਹਿ ਦਿਓ, ਸਤਨਾਮ ਸ਼੍ਰੀ ਵਾਹਿਗੁਰੂ। ਭਰੋਸਾ, ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਹੈ। ਹੁਣ ਮਾਈ ਨੇ ਆਪਣੇ ਹੱਥਾਂ ਨਾਲ ਸੂਤ ਕੱਤ ਕੇ ਖੱਦਰ ਦਾ ਥਾਨ ਬਣਵਾਇਆ,
ਉੱਚੀ ਚੌਂਕੀ ਤੇ ਸਜਾ ਲਿਆ ਤੇ ਰੋਜ਼ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਯਾਦ ਕਰਦੀ ਹੈ, ਬੇਨਤੀ ਕਰਦੀ ਹੈ, ਮਹਾਰਾਜ ਮੈਂ ਤੇ ਬਿਰਧ ਹਾਂ, ਆ ਨਹੀਂ ਸਕਦੀ। ਸੇਵਾਦਾਸ ਕਹਿੰਦਾ ਆਪ ਜਾਣੀ ਜਾਣੋ, ਤੁਸੀਂ ਅੰਤਰਜਾਮੀ ਹੋ, ਮੇਰੀ ਅਰਦਾਸ ਪ੍ਰਵਾਨ ਕਰੋ, ਮੇਰੀ ਅਰਜ਼ ਮੇਰੀ ਅਰਜ਼ੋਈ ਪ੍ਰਵਾਨ ਕਰੋ ਤੇ ਮੈਂ ਇਹਨਾਂ ਅੱਖਾਂ ਦੇ ਨਾਲ ਤੁਹਾਡੇ ਦਰਸ਼ਨ ਕਰਨਾ ਲੋਚਦੀ ਹਾਂ, ਕਿਰਪਾ ਕਰਕੇ ਮੇਰੇ ਮਨ ਦੀ ਮੁਰਾਦ ਪੂਰੀ ਕਰ ਦਿਓ। ਰੋਜ਼ ਭਾਵਨਾ ਨਾਲ ਅਰਦਾਸ ਕਰਦੀ ਬੈਠ ਜਾਂਦੀ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਮ ਦੀ ਅਰਾਧਨਾ ਕਰਦੀ ਹੈ ਤੇ ਅਰਦਾਸ ਕਰਦੀ ਹੈ। ਸਮਾਂ ਬਤੀਤ ਹੁੰਦਾ ਜਾਂਦਾ ਤੇ ਇੱਕ ਦਿਨ ਉਹ ਨੀਂਦ ਦੀ ਅਵਸਥਾ ਵਿੱਚ, ਜਿਹਨੂੰ ਅਰਧ ਨੀਂਦ ਕਹਿੰਦੇ ਨੇ, ਇਹ ਅਵਸਥਾ ਤੁਹਾਡੇ ਜੀਵਨ ਵਿੱਚ ਵੀ ਕਦੇ ਕਦੇ ਆਈ ਤੇ ਇਹ ਗੱਲ ਨੂੰ ਵੀ ਬਹੁਤ ਧਿਆਨਪੂਰਵਕ ਸੁਣਿਓ ਤੇ ਸਮਝਿਓ। ਜਿਹੜੇ ਬੰਦੇ ਬਾਣੀ ਪੜ੍ਹਨ ਲੱਗਦੇ ਨੇ, ਇਹਨਾਂ ਨਿਤਨੇਮ ਕਰਨ ਲੱਗਦੇ ਨੇ, ਉਹਨਾਂ ਦਾ ਮਨ ਜਾਗ ਜਾਂਦਾ ਹੈ, ਉਹਨਾਂ ਨੂੰ ਆਉਣ ਵਾਲੇ ਭਵਿੱਖ ਦੀਆਂ ਘਟਨਾਵਾਂ ਦਾ ਪਤਾ ਲੱਗਣ ਲੱਗ ਜਾਂਦਾ, ਕੀ ਹੋਏਗਾ ਉਹਨਾਂ ਨੂੰ ਅਨੁਭਵ ਹੋ ਜਾਂਦਾ ਤੇ ਜਦੋਂ ਗੱਲ ਉਸੇ ਤਰੀਕੇ ਨਾਲ ਵਾਪਰਦੀ ਹੈ ਉਹ ਬੜੇ ਹੈਰਾਨ ਹੁੰਦੇ ਨੇ ਵੀ ਮੈਨੂੰ ਲੱਗਦਾ ਸੀ ਏਦਾਂ ਹੋਏਗਾ ਉਦਾਂ ਹੀ ਹੋ ਗਿਆ। ਹਰ ਇੱਕ ਦੇ ਜੀਵਨ ਵਿੱਚ ਨਹੀਂ, ਜਿਹੜੇ ਬੰਦਗੀ ਕਰਨ ਵਾਲੇ ਨੇ, ਨਾਮ ਜਪਣ ਜਿਨ੍ਹਾਂ ਦੀ ਅਵਸਥਾ ਜਰਾ ਕੁੱਚੀ ਹੋ ਗਈ, ਜਿਨ੍ਹਾਂ ਤੇ ਗੁਰੂ ਦਿਆਲ ਹੋ ਗਿਆ, ਗੁਰੂ ਮਿਹਰਬਾਨ ਹੋ ਗਿਆ, ਐਸੀ ਆਤਮਕ ਅਵਸਥਾ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ, ਉਹਨਾਂ ਨੂੰ ਭਵਿੱਖ ਦਾ ਪਤਾ ਲੱਗ ਜਾਂਦਾ। ਬ੍ਰਹਮ ਗਿਆਨ ਦੀ ਅਵਸਥਾ ਤੋਂ ਜਰਾ ਕੁ ਪਿਛਲਾ ਜਿਹੜਾ ਕਦਮ ਹੈ ਉੱਥੇ ਤੱਕ ਦਾ ਉਹ ਮਾਰਗ ਤੈਅ ਕਰ ਲੈਂਦੇ ਨੇ, ਬ੍ਰਹਮ ਗਿਆਨ ਉਸ ਤੋਂ ਅਗਲੀ ਅਵਸਥਾ ਹੈ, ਉੱਥੇ ਤੇ ਰਸਨਾ ਤੇ ਪ੍ਰਭੂ ਨੇ ਵਸ ਜਾਣਾ ਹੈ। ਹੁਣ ਇਹ ਮਾਤਾ ਭਾਗ ਭਰੀ ਅੱਧ ਨੀਂਦਰੇ ਦੀ ਅਵਸਥਾ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦੀਦਾਰ ਕਰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੁਪਨੇ ਵਿੱਚ ਆ ਕੇ ਇਹਨੂੰ ਦੀਦਾਰ ਦਿੰਦੇ ਨੇ ਤੇ ਦਿਨ ਜਦੋਂ ਚੜ੍ਹਦੇ ਹੁਣ ਆਪਣੇ ਪੁੱਤਰ ਸੇਵਾਦਾਸ ਨੂੰ ਕਹਿੰਦੀ ਹੈ, ਸੇਵਾਦਾਸ ਮੈਂ ਸੁਪਨੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਨੇ, ਤੂੰ ਤੇ ਆਪ ਆਪਣੀਆਂ ਅੱਖਾਂ ਨਾਲ ਮਹਾਰਾਜ ਦੇ ਦੀਦਾਰ ਕਰਕੇ ਆਇਆ, ਪਰ ਜਿਹੋ ਜਿਹੇ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇਖੇ ਨੇ ਨਾ, ਹੁਣ ਮਾਤਾ ਭਾਗ ਭਰੀ ਆਪਣੇ ਪੁੱਤਰ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜਿਵੇਂ ਦਰਸ਼ਨ ਕੀਤੇ ਨੇ, ਮਹਾਰਾਜ ਕਿਹੋ ਜਿਹੇ ਨੇ, ਮਹਾਰਾਜ ਦੇ ਨੇਤਰ ਕੈਸੇ ਨੇ, ਮਹਾਰਾਜ ਦੇ ਮਸਤਕ ਦਾ ਨੂਰ ਕੈਸਾ ਹੈ, ਜਿਵੇਂ ਮਾਤਾ ਭਾਗ ਭਰੀ ਆਪਣੇ ਪੁੱਤਰ ਨੂੰ ਦੱਸਣ ਲੱਗੀ ਹੈ। ਢਾਡੀ ਕਲਾ ਦੀ ਬੰਦਗੀ ਵਿੱਚ ਕਵਿਤਾ ਦੇ ਵਿੱਚ ਇਹ ਸਮੁੱਚਾ ਇਤਿਹਾਸ ਮੇਰੇ ਸਾਥੀ ਤੁਹਾਡੇ ਸਨਮੁਖ ਇਉਂ ਕਹਿ

ਮਾਤਾ ਭਾਗ ਭਰੀ ਨੇ ਆਪਣੇ ਬੇਟੇ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚੱਕਰ ਚਿਹਨ ਨੇ ਜਿਹੜੇ, ਉਹਨਾਂ ਦਾ ਕੱਦ ਕੈਸਾ ਹੈ, ਉਹਨਾਂ ਦੇ ਮਸਤਕ ਦੀ ਨੁਰਾਨੀ ਦਿੱਖ ਹੈ ਜਿਹੜੀ ਉਹ ਕਿਹੋ ਜਿਹੀ ਹੈ, ਬਾਹਾਂ ਲੰਮੀਆਂ ਨੇ, ਤੇ ਨਾਲੇ ਘਟਨਾ ਜੀ ਦੇ ਵਿੱਚ ਕੱਟੂ ਸ਼ਾਹ ਦਾ ਜ਼ਿਕਰ ਆਇਆ, ਇਹ ਸੁਣਾ ਦਿੱਤੀ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਕੁਝ ਪ੍ਰੇਮੀ ਸ਼ਹਿਦ ਦਾ ਘੜਾ ਲੈ ਕੇ ਆਏ ਨੇ। ਜੇ ਇਤਿਹਾਸ ਪੜੋਗੇ, ਜਿਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਦਾ ਇਤਿਹਾਸ ਪੜ੍ਹਿਆ ਨਾ, ਉਹਦੇ ਵਿੱਚ ਬੜੀ ਇਹ ਵਿਚਿੱਤਰ ਘਟਨਾ ਹੈ। ਕਸ਼ਮੀਰ ਦੀ ਧਰਤੀ ਤੇ ਕੁਝ ਪ੍ਰੇਮੀ ਇਹ ਭਾਵਨਾ ਲੈ ਕੇ ਤੁਰਦੇ ਨੇ ਕਿ ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਜਾਣਾ, ਤੇ ਸੋਚਦੇ ਨੇ ਕੀ ਲੈ ਕੇ ਜਾਈਏ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਰੱਖਣ ਵਾਸਤੇ। ਆਪ ਜਿੰਨੇ ਵੀ ਆਉਂਦੇ ਹੋ, ਜਥਾ ਸ਼ਕਤ ਜਿੰਨੀ ਸਮਰੱਥਾ ਹੈ, ਕੋਈ ਦੁੱਧ ਦੀ ਕੈਨੀ ਲੈ ਕੇ ਆਉਂਦਾ, ਕੋਈ ਚੀਨੀ ਲੈ ਕੇ ਆਉਂਦਾ, ਕੋਈ ਚੌਲ ਲੈ ਕੇ ਆਉਂਦਾ, ਕੋਈ ਮਿੱਠਾ ਲੈ ਕੇ ਆਉਂਦਾ, ਕੋਈ ਦਾਲਾਂ ਲੈ ਕੇ ਆਉਂਦਾ, ਆਉਂਦੇ ਹੋ ਨਾ, ਕੋਈ ਰੁਮਾਲਾ ਸਭ ਲੈ ਕੇ ਆਉਂਦਾ ਵਸਤਰ। ਉਹਨਾਂ ਆਖਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਜਾਣਾ ਹੈ, ਕੀ ਲੈ ਕੇ ਚੱਲੀਏ। ਭਾਵਨਾ ਆਈ ਵੀ ਆਪਾਂ ਸ਼ਹਿਦ ਲੈ ਕੇ ਚੱਲੀਏ। ਕਸ਼ਮੀਰ ਦੀ ਧਰਤੀ ਤੇ, ਕਿਉਂਕਿ ਉਹਨੂੰ ਹਿੰਦੁਸਤਾਨ ਦੀ ਧਰਤੀ ਦਾ ਸਵਰਗ ਕਿਹਾ ਜਾਂਦਾ, ਤੇ ਉਹਨਾਂ ਨੇ ਸ਼ਹਿਦ ਇਕੱਠਾ ਕੀਤਾ। ਤਰ੍ਹਾਂ ਤਰ੍ਹਾਂ ਦੇ ਫੁੱਲ ਖਿਲਦੇ ਨੇ, ਸ਼ਹਿਦ ਦੀਆਂ ਮੱਖੀਆਂ ਉਹਦੇ ਵਿੱਚੋਂ ਰਸ ਚੂਸਦੀਆਂ ਨੇ, ਬਹੁਤ ਕੀਮਤੀ ਸ਼ਹਿਦ ਪੈਦਾ ਹੁੰਦਾ ਹੈ ਕਸ਼ਮੀਰ ਦੀ ਧਰਤੀ ਤੇ। ਤੇ ਉਹਨਾਂ ਨੇ ਸ਼ਹਿਦ ਇਕੱਠਾ ਕੀਤਾ ਤੇ ਘੜਾ ਭਰ ਲਿਆ, ਘੜਾ ਭਰ ਕੇ ਉੱਤੇ ਚੱਪਣ ਰੱਖਿਆ, ਉੱਪਰੋਂ ਕੱਪੜਾ ਰੱਖ ਕੇ ਉਹਦਾ ਮੂੰਹ ਬੰਦ ਕਰ ਦਿੱਤਾ ਤਾਂ ਕਿ ਖਰਾਬ ਨਾ ਹੋ ਜਾਏ। ਹੁਣ ਇਕੱਠੇ ਹੋ ਕੇ ਤੁਰ ਪਏ ਨੇ ਮਹਾਰਾਜ ਦੇ ਚਰਨਾਂ ਵਿੱਚ ਇਹ ਭੇਟਾ ਰੱਖਣ ਵਾਸਤੇ ਤੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਤੇ ਰਸਤੇ ਵਿੱਚ ਉਹਨਾਂ ਨੂੰ ਇੱਕ ਫਕੀਰ ਮਿਲਿਆ, ਉਹਨਾਂ ਨੇ ਇਹਨਾਂ ਦੇ ਕੋਲ ਇੱਕ ਘੜਾ ਵੇਖਿਆ ਤੇ ਇਹਨਾਂ ਨੂੰ ਅਰਜ਼ ਕਰਦਾ, ਬੇਨਤੀ ਕਰਦਾ, ਭਾਈ ਗੁਰਮੁਖੋ ਭੁੱਖ ਬਹੁਤ ਲੱਗੀ ਹੈ, ਆ ਤੁਹਾਡੇ ਕੋਲ ਘੜੇ ਵਿੱਚ ਕੋਈ ਖਾਣ ਵਾਲੀ ਵਸਤੂ ਹੈ, ਮੈਨੂੰ ਛਕਣ ਵਾਸਤੇ ਦੇ ਦਿਓ। ਹੁਣ ਸਿੱਖਾਂ ਨੇ ਆਖਿਆ ਅਸੀਂ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਲੈ ਕੇ ਜਾਣੀ, ਤੁਹਾਡੇ ਮੇਰੇ ਨਾਲ ਵਾਪਰ ਜਾਏ ਗੱਲ, ਅਸੀਂ ਵੀ ਕੋਈ ਚੀਜ਼ ਲੈ ਕੇ ਤੁਸੀਂ ਗੁਰਦੁਆਰਾ ਸਾਹਿਬ ਨੂੰ ਚੱਲੇ ਹੋ ਤੇ ਰਸਤੇ ਵਿੱਚ ਕੋਈ ਬੰਦਾ ਆ ਕੇ ਮੈਨੂੰ ਦੇ ਦਿਓ, ਸ਼ਾਇਦ ਅਸੀਂ ਨਹੀਂ ਦੇਵਾਂਗੇ। ਭਾਵਨਾ ਹੈ ਮੈਂ ਤੇ ਗੁਰੂ ਦੇ ਚਰਨਾਂ ਵਿੱਚ ਲੈ ਕੇ ਜਾਣੀ ਹੈ। ਸਿੱਖਾਂ ਨੇ ਜਵਾਬ ਦੇ ਦਿੱਤਾ, ਇਹ ਤੇ ਅਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਰੱਖਣੀ ਹੈ। ਫਕੀਰ ਉਦਾਸ ਹੋ ਗਿਆ, ਇਹ ਪਹੁੰਚੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ, ਭੇਟਾ ਰੱਖੀ ਸ਼ਹਿਦ ਦਾ ਘੜਾ। ਸੇਵਾਦਾਰਾਂ ਨੂੰ ਹੁਕਮ ਹੋਇਆ ਕਿ ਇਹਦਾ ਢੱਕਣ ਚੁੱਕ ਦਿਓ, ਚੱਪਣ ਲਾ ਦਿਓ, ਘੜੇ ਦੇ ਮੂੰਹ ਤੇ ਬੰਨਿਆ ਕੱਪੜਾ ਖੋਲ ਕੇ ਜਦੋਂ ਚੱਪਣ ਚੁੱਕਿਆ ਕੀ ਵੇਖਦੇ ਨੇ, ਉਹਦੇ ਵਿੱਚ ਕੀੜੇ ਪਏ ਹੋਏ ਨੇ। ਹੈਰਾਨ ਹੋ ਗਏ, ਇਹ ਸ਼ਹਿਦ ਦਾ ਘੜਾ ਲੈ ਕੇ ਆਉਣ ਵਾਲੇ ਆਪਣੇ ਹੱਥਾਂ ਨਾਲ ਸ਼ਹਿਦ ਚੋਇਆ, ਆਪਣੇ ਹੱਥਾਂ ਨਾਲ ਬੜੇ ਸਹਿਜ ਦੇ ਨਾਲ ਚੱਪਣ ਦਿੱਤਾ, ਕੱਪੜਾ ਲਾ ਕੇ ਮੂੰਹ ਢੱਕਿਆ, ਫਿਰ ਕੀੜੇ ਕਿਵੇਂ ਪੈ ਗਏ, ਇਹ ਤੇ ਬਿਲਕੁਲ ਤਾਜ਼ਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਕਹਿੰਦੇ ਨੇ, ਮਹਾਰਾਜ ਇਹ ਕੀ ਵਾਪਰਿਆ, ਅਸੀਂ ਤੇ ਤੁਹਾਡੇ ਲਈ ਪਿਆਰ ਦੀ ਭੇਟਾ ਲੈ ਕੇ ਆਏ ਸਾਂ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਾਣੀ ਜਾਣ ਸਤਿਗੁਰੂ ਨੇ ਆਖਿਆ ਸੀ, ਤੁਹਾਨੂੰ ਰਸਤੇ ਵਿੱਚ ਕੋਈ ਫਕੀਰ ਮਿਲਿਆ ਸੀ, ਇੱਕ ਵਾਰੀ ਪਿਆਰ ਨਾਲ ਕਹਿ ਦਿਓ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਕੋਈ ਫਕੀਰ ਮਿਲਿਆ ਸੀ, ਉਹਨੇ ਮੰਗਿਆ ਸੀ ਖਾਣ ਵਾਸਤੇ। ਸਿੱਖਾਂ ਨੇ ਆਖਿਆ ਹਾਂ ਮਹਾਰਾਜ, ਉਹ ਕਹਿੰਦਾ ਸੀ ਮੈਨੂੰ ਭੁੱਖ ਲੱਗੀ ਹੈ। ਮਹਾਰਾਜ ਕਹਿੰਦੇ ਜਾਓ ਪਹਿਲਾਂ ਉਹਨੂੰ ਛਕਾਓ, ਫਿਰ ਇਹ ਤੁਹਾਡੀ ਭੇਟਾ ਪ੍ਰਵਾਨ ਹੋਵੇਗੀ। ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਅੰਤਰਜਾਮਤਾ ਹੈ। ਇਹ ਘਟਨਾ ਮਾਤਾ ਭਾਗ ਭਰੀ ਨੇ ਆਪਣੀ ਸੁਪਨੇ ਦੀ ਅਵਸਥਾ ਵਿੱਚ ਵੇਖੀ ਹੈ ਤੇ ਆਪਣੇ ਪੁੱਤਰ ਸੇਵਾਦਾਸ ਨੂੰ ਦੱਸਦੀ ਹੈ, ਬੇਟਾ ਆਹ ਘਟਨਾ ਵਾਪਰੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ। ਹੁਣ ਤੁਸੀਂ ਇਹਦੀ ਮਾਨਸਿਕ ਅਵਸਥਾ, ਇਹਦੇ ਮਨ ਦੀ ਅਵਸਥਾ ਨੂੰ ਵੇਖ ਸਕਦੇ ਹੋ। ਅਕਸਰ ਬਹੁਤ ਬੰਦਿਆਂ ਨੂੰ ਇਹ ਸ਼ਿਕਵਾ ਰਹਿੰਦਾ ਕਿ ਮੇਰੀ ਅਰਦਾਸ ਗੁਰੂ ਸੁਣਦਾ ਨਹੀਂ, ਗੁਰੂ ਮੇਰੀ ਅਰਦਾਸ ਨਹੀਂ ਸੁਣਦਾ। ਬਹੁਤ ਆਮ
ਉਂਝ ਤੇ ਸਾਡੇ ਰੱਬ ਪ੍ਰਤੀ ਸ਼ਿਕਵੇ ਹੀ ਨੇ ਵੀ ਮੇਰੀ ਆਹ ਮੰਗ ਨਹੀਂ ਪੂਰੀ ਹੋਈ, ਆਹ ਮੰਗ ਨਹੀਂ ਪੂਰੀ ਹੋਈ, ਸ਼ਿਕਵੇ ਸ਼ਿਕਾਇਤਾਂ। ਕੋਈ ਬਿਰਲਾ ਬੰਦਾ ਹੈ ਜਿਹੜਾ ਗੁਰੂ ਦਾ ਧੰਨਵਾਦ ਕਰੇ, ਜੋ ਕੁਝ ਮਿਲਿਆ ਉਹਦੇ ਲਈ ਧੰਨਵਾਦ ਅਸੀਂ ਨਹੀਂ ਕਰਦੇ। ਜੋ ਜਿੱਥੇ ਜਿਸ ਮੁਕਾਮ ਤੇ ਪਹੁੰਚੇ ਹਾਂ, ਇਹ ਮਨੁੱਖ ਆਪਣੀ ਅਕਲ ਨਾਲ ਥੋੜੀ ਪਹੁੰਚਦਾ। ਕਦੋਂ ਹੁੰਦੀ ਹੈ ਅਰਦਾਸ ਪ੍ਰਵਾਨ? ਤੁਸੀਂ ਹੱਥ ਜੋੜ ਕੇ ਖੜ ਗਏ, ਗਲ ਵਿੱਚ ਪੱਲਾ ਪਾਇਆ, ਬਸ ਲਿਆਂਦੀ ਹੈ, ਲੇਕਿਨ ਕੀ ਮਨ ਨੇ ਤੁਹਾਡੇ ਨੇ ਮੰਨ ਲਿਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਨੇ? ਜੇ ਤੇ ਮਨ ਨੇ ਮੰਨ ਲਿਆ ਵੀ ਹਾਜ਼ਰ ਨਾਜ਼ਰ ਨੇ, ਪਰ ਮਨ ਕਿੱਥੇ ਮੰਨਦਾ? ਇਹ ਤੇ ਅਰਦਾਸ ਕਰਦਾ ਕਰਦਾ ਵੀ ਕਿਤੇ ਦੀ ਕਿਤੇ ਪਹੁੰਚ ਜਾਂਦਾ। ਤੁਹਾਨੂੰ ਆਪਣੇ ਆਪ ਨੂੰ ਲੱਗਦਾ ਆਹ ਕੀ ਹੋ ਗਿਆ, ਮੈਂ ਤੇ ਅਰਦਾਸ ਕਰਦਾ ਸੀ, ਮਨ ਕਿੱਧਰ ਨੂੰ ਚਲਾ ਗਿਆ? ਕਦੋਂ ਹੁੰਦੀ ਹੈ ਅਰਦਾਸ ਪ੍ਰਵਾਨ? ਜਦੋਂ ਜਿਹਦੇ ਚਰਨਾਂ ਵਿੱਚ ਅਰਦਾਸ ਕਰਦੇ ਹੋ, ਉਹ ਤੁਹਾਡੀ ਅਰਦਾਸ ਕਰਦਿਆਂ ਤੁਹਾਡੇ ਮਨ ਵਿੱਚ ਆ ਕੇ ਸ਼ਾਮਿਲ ਹੋ ਜਾਂਦਾ, ਦਾਖਲ ਹੋ ਜਾਂਦਾ, ਫਿਰ ਉਹ ਜਿਹੜੀ ਅਰਦਾਸ ਹੁੰਦੀ ਹੈ ਉਹ ਪੂਰੀ ਹੋ ਜਾਂਦੀ ਹੈ। ਜਦੋਂ ਉਹਦੀ ਮੌਜੂਦਗੀ ਤੋਂ ਬਿਨਾਂ ਅਰਦਾਸ ਹੁੰਦੀ ਹੈ, ਜਿਹਦੇ ਚਰਨਾਂ ਵਿੱਚ ਅਰਦਾਸ ਕਰਨੀ ਇਹਨੇ ਕਰਨੀ ਹੈ ਨਾ, ਉਹ ਸਰਵ ਵਿਆਪਕ ਹੈ, ਕੋਈ ਥਾਂ ਐਸਾ ਨਹੀਂ ਜਿੱਥੇ ਨਹੀਂ। ਅਸੀਂ ਬਾਣੀ ਦਾ ਸ਼ਬਦ ਪੜ੍ਹਦੇ ਹਾਂ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਉਹਦੀ ਜੋਤ ਦਾ ਸਰੂਪ ਹੈ। ਜਦੋਂ ਮਨ ਵਿੱਚੋਂ ਹਾਜ਼ਰ ਨਾਜ਼ਰ ਹੋਵੇਗਾ, ਜੇ ਮਨ ਵਿੱਚੋਂ ਰੱਬ ਗੈਰ ਹਾਜ਼ਰ ਹੋ ਗਿਆ, ਮਨ ਵਿੱਚੋਂ ਪਰਮਾਤਮਾ ਵਾਹਿਗੁਰੂ ਗੁਰੂ ਗੈਰ ਹਾਜ਼ਰ ਹੋ ਗਿਆ, ਫਿਰ ਕਦੋਂ ਮੰਨੀ ਜਾਏਗੀ ਤੁਹਾਡੀ ਅਰਦਾਸ? ਇਹ ਮਾਈ ਭਾਗ ਭਰੀ ਹੁਣ ਅਰਦਾਸ ਕਰਦੀ ਹੈ, ਸੱਚੇ ਪਾਤਸ਼ਾਹ ਆਪ ਜੀ ਦਾ ਦੀਦਾਰ ਕਰਨਾ ਚਾਹੁੰਦੀ ਹੈ। ਹੁਣ ਤੇ ਪਲ ਪਲ ਕਰਕੇ ਮੌਤ ਵੱਲ ਮੈਂ ਜਾ ਰਹੀ, ਮੈਨੂੰ ਪਤਾ ਹੈ ਕਿ ਆਖਰੀ ਵਕਤ ਆਉਣ ਵਾਲਾ ਹੈ, ਪਰ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ, ਭਾਵਨਾ ਹੈ ਕਿ ਜਿਉਂਦੇ ਜੀ ਮੈਂ ਤੁਹਾਡੇ ਦਰਸ਼ਨ ਕਰ ਸਕਾਂ, ਤੁਹਾਡੇ ਦੀਦਾਰ ਕਰ ਸਕਾਂ, ਕਰ ਦਿਓ ਕਿਰਪਾ। ਮੈਂ ਜ਼ਿਕਰ ਕਰਿਆ ਸੀ ਮੀਰੀ ਪੀਰੀ ਦੇ ਮਾਲਕ ਮਾਤਾ ਗੰਗਾ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਆਗਿਆ ਲੈ ਕੇ ਚੱਲ ਪਏ ਸਨ ਕਸ਼ਮੀਰ ਦੀ ਧਰਤੀ ਵੱਲ। ਆਖਿਆ ਸੀ ਮਾਂ ਗੰਗਾ ਜੀ, ਜੀ ਨਹੀਂ ਕਰਦਾ ਤੁਹਾਡੇ ਚਰਨਾਂ ਵਿੱਚੋਂ ਦੂਰ ਜਾਣ ਵਾਸਤੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੀ ਮਾਂ ਨੂੰ ਕਿੰਨਾ ਪਿਆਰ ਕਰਦੇ ਨੇ, ਮਾਤਾ ਗੰਗਾ ਜੀ, ਮਾਂ ਜੀ ਜੀ ਨਹੀਂ ਕਰਦਾ ਤੁਹਾਡੇ ਕੋਲ ਦੂਰ ਜਾਣ ਨੂੰ, ਪਰ ਕਿਸੇ ਦੇ ਪਿਆਰ ਦੀ ਖਿੱਚ ਪੈ ਗਈ, ਕੋਈ ਬਹੁਤ ਬੇਬਲਤਾ ਦੇ ਨਾਲ ਯਾਦ ਕਰਦਾ। ਬਿਰਧ ਮਾਂ ਹੈ, ਆਪ ਨਹੀਂ ਆ ਸਕਦੀ, ਲੇਕਿਨ ਬੜੀ ਸ਼ਿੱਦਤ ਦੇ ਨਾਲ ਯਾਦ ਕਰਦੀ ਹੈ, ਜਾਣਾ ਪਏਗਾ। ਮਾਤਾ ਗੰਗਾ ਜੀ ਨੇ ਅਸੀਸਾਂ ਦਿੱਤੀਆਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿੱਥੇ ਪਹੁੰਚੇ ਨੇ? ਜਿੱਥੇ ਸੇਵਾਦਾਸ ਦਾ ਘਰ ਹੈ, ਘੋੜੇ ਤੇ ਸਵਾਰ ਹੋ ਕੇ ਸਿੱਖ ਨਾਲ ਨੇ ਬੂਹਾ ਖੜਕਿਆ। ਸੇਵਾਦਾਰ ਨੇ ਜਦੋਂ ਬੂਹਾ ਖੋਲਿਆ, ਹੈਰਾਨ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਦੇ ਦਰਵਾਜ਼ੇ ਅੱਗੇ ਖਲੋਤੇ ਨੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਡੇ ਘਰ ਆ ਗਏ। ਹੁਣ ਕੋਈ ਸ਼ਬਦ ਨਹੀਂ ਔੜਦੇ, ਇਹ ਪਲ ਕਦੇ ਕਦੇ ਆਉਂਦੇ ਹੁੰਦੇ ਨੇ, ਤੁਹਾਡੇ ਜੀਵਨ ਵਿੱਚ ਵੀ ਆਏ ਹੋਣਗੇ, ਜਿਹਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ, ਮੁਹੱਬਤ ਕਰਦੇ ਹੋ, ਕਦੇ ਉਹਨੂੰ ਮਿਲਦੇ ਹੋ। ਮਨ ਵਿੱਚ ਮਿਲਣ ਤੋਂ ਪਹਿਲਾਂ ਗੱਲਾਂ ਹੁੰਦੀਆਂ ਨੇ, ਖਿਆਲ ਆਉਂਦੇ ਨੇ, ਆਹ ਵੀ ਗੱਲਾਂ ਕਰਨੀਆਂ ਨੇ, ਆਹ ਵੀ ਗੱਲਾਂ ਕਰਨੀਆਂ ਨੇ, ਆਹ ਵੀ ਗੱਲ ਪੁੱਛਣੀ ਹੈ, ਆਹ ਵੀ ਗੱਲ ਦੱਸਣੀ ਹੈ, ਲੇਕਿਨ ਜਦੋਂ ਮਿਲ ਕੇ ਤੁਹਾਡੀ ਮੁਲਾਕਾਤ ਹੁੰਦੀ ਹੈ, ਤੁਹਾਨੂੰ ਸਭ ਕੁਝ ਭੁੱਲ ਜਾਂਦਾ ਹੈ, ਸਭ ਕੁਝ ਭੁੱਲ ਜਾਂਦਾ, ਤੁਹਾਨੂੰ ਯਾਦ ਹੀ ਨਹੀਂ ਰਹਿੰਦਾ ਵੀ ਕੀ ਗੱਲ ਕਰਨੀ ਹੈ। ਤੇ ਸੇਵਾਦਾਸ ਦੇ ਮਨ ਦੀ ਅਵਸਥਾ ਹੈ, ਸਭ ਕੁਝ ਭੁੱਲ ਗਿਆ। ਇਹ ਕਹਿਣਾ ਵੀ ਭੁੱਲ ਗਿਆ, ਆਓ ਮਹਾਰਾਜ ਚਰਨ ਪਾਓ। ਸਤਿਗੁਰੂ ਮਹਾਰਾਜ ਪ੍ਰਵੇਸ਼ ਕਰਦੇ ਨੇ ਤੇ ਸੇਵਾਦਾਸ ਨਿਹਾਲ ਹੈ, ਬਾਰ ਬਾਰ ਗੁਰੂ ਦੇ ਚਰਨਾਂ ਤੇ ਨਮਸਕਾਰ ਕਰਦਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿੱਥੇ ਹੈ ਬਿਰਧ ਮਾਂ? ਬੜੇ ਪਿਆਰ ਨਾਲ ਯਾਦ ਕਰਦੀ ਸੀ। ਹੁਣ ਸੇਵਾਦਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਉੱਥੇ ਪਹੁੰਚਦਾ ਜਿੱਥੇ ਬਿਰਧ ਮਾਂ ਮਾਤਾ ਭਾਗ ਭਰੀ ਨੇਤਰ ਬੰਦ ਕਰਕੇ ਦੋਨੋਂ ਹੱਥ ਜੋੜ ਕੇ ਗਲ ਵਿੱਚ ਚੁੰਨੀ ਦਾ ਪੱਲਾ ਪਾਇਆ ਹੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਯਾਦ ਕਰ ਰਹੇ ਨੇ। ਹੁਣ ਸੇਵਾਦਾਸ ਕਹਿੰਦਾ ਮਾਂ ਜੀ, ਜਿਸ ਗੁਰੂ ਸਾਹਿਬ ਨੂੰ ਯਾਦ ਕਰਦੇ ਸੀ ਉਹ ਆ ਗਏ, ਕਿਵੇਂ ਆਪਣੀ ਮਾਤਾ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਆਮਦ ਬਾਬਤ ਦੱਸਿਆ ਤੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਤਾ ਭਾਗ ਭਰੀ ਦੇ ਮਨ ਦੀ ਮੁਰਾਦ ਪੂਰੀ ਕਰਕੇ ਉਹਨੂੰ ਨਿਹਾਲ ਕਰਦੇ ਨੇ। ਇਤਿਹਾਸ ਦੀ ਆਖਰੀ ਕਵਿਤਾ ਤਰਲੋਤਨ ਸਿੰਘ ਭਮਦੀ ਦਾ ਢਾਡੀ ਜੱਥਾ ਤੁਹਾਡੀ ਸੇਵਾ ਵਿੱਚ ਇਉਂ ਕਰ ਰਿਹਾ।

ਇੱਕ ਵਾਰੀ ਸਾਰੀ ਸੰਗਤ ਛੇਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਮਹਾਨ ਕਮਾਈ ਦਾ ਧਿਆਨ ਧਰ ਕੇ ਪਿਆਰ ਨਾਲ ਕਹਿ ਦਿਓ ਸਤਨਾਮ ਸ੍ਰੀ ਮਾਤਾ ਭਾਗਪੁਰੀ ਨੇ ਮਹਾਰਾਜ ਨੂੰ ਪਿਆਰ ਨਾਲ ਯਾਦ ਕੀਤਾ, ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ, ਉਹਦੀ ਅਰਦਾਸ ਪ੍ਰਵਾਨ ਹੋਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ, ਬਚਨ ਕਰਦੇ ਨੇ, ਮਾਤਾ ਨਿਹਾਲ ਨਿਹਾਲ ਨਿਹਾਲ। ਗੁਰੂ ਸਾਹਿਬ ਨੇ ਮਨੁੱਖਾ ਜੀਵਨ ਮਾਤਾ ਭਾਗਪੁਰੀ ਦਾ ਸਫਲਾ ਕਰ ਦਿੱਤਾ। ਅੱਜ ਉਸ ਘਰ ਦੀ ਥਾਂ ਤੇ ਗੁਰਦੁਆਰਾ ਸਾਹਿਬ ਬਣਿਆ ਹੈ ਤੇ ਮਾਤਾ ਦਾ ਪਰਿਵਾਰ ਜਿਹੜਾ ਪੁਰਾਤਨ ਇਤਿਹਾਸ ਵਿੱਚ ਸਾਨੂੰ ਮਿਲਦਾ, ਉਹਦਾ ਪਰਿਵਾਰ ਹੀ ਸੇਵਾ ਕਰਦਾ। ਉੱਥੇ ਕਸ਼ਮੀਰ ਵਿੱਚ ਇੱਕ ਗੁਰਦੁਆਰਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਗਏ ਨੇ ਉਹ ਵੀ ਹੈ, ਇੱਕ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਗਏ ਨੇ। ਇਸ ਪ੍ਰਸੰਗ ਤੋਂ ਸਿੱਖਿਆ ਕੀ ਲੈਣੀ ਹੈ ਕਿ ਗੁਰੂ ਦੇ ਚਰਨਾਂ ਵਿੱਚ ਜਦੋਂ ਅਰਦਾਸ ਕਰਨੀ ਹੈ ਨਾ, ਉਹ ਭਾਵਨਾ ਭਰਪੂਰ ਕਰਨੀ ਹੈ। ਅਰਦਾਸ ਸ਼ਬਦਾਂ ਦੀ ਮੁਹਤਾਜ ਨਹੀਂ, ਅਰਦਾਸ ਤੁਹਾਡੇ ਮਨ ਦੀ ਅਵਸਥਾ ਨਾਲ ਜੁੜੀ ਹੋਈ ਕਰਦੀ ਹੈ। ਕੀ ਜ਼ਬਾਨ ਵਿੱਚੋਂ ਬੋਲ ਕੇ ਅਰਦਾਸ ਕਰਦੇ ਹੋ ਜਾਂ ਮਨ ਵਿੱਚੋਂ ਕਰਦੇ ਹੋ? ਜਦੋਂ ਅਰਦਾਸ ਮਨ ਵਿੱਚੋਂ ਹੋਏਗੀ ਫਿਰ ਇਹ ਹੋ ਨਹੀਂ ਸਕਦਾ ਕਿ ਉਹ ਅਰਦਾਸ ਪੂਰੀ ਨਾ ਹੋਵੇ। ਜਦੋਂ ਅਰਦਾਸ ਕਰਦੇ ਹੋ ਕਿ ਮਨ ਕਰਕੇ ਮੰਨਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਨੇ? ਬਹੁਤ ਵਾਰ ਐਸਾ ਨਹੀਂ ਹੁੰਦਾ। ਇਹਦਾ ਪ੍ਰਮਾਣ ਕੀ ਹੁੰਦਾ? ਜਦੋਂ ਕੋਈ ਬੁਲਾਰਾ ਫਤਿਹ ਬੁਲਾਉਂਦਾ ਨਾ, ਤੁਸੀਂ ਵੇਖਿਆ ਹੋਏਗਾ ਬਹੁਤ ਸਾਰੇ ਗੁਰਮੁਖ ਪਿਆਰੇ ਗੁਰਦੁਆਰਾ ਸਾਹਿਬ 'ਚ ਬੈਠ ਕੇ ਵੀ ਫਤਿਹ ਨਹੀਂ ਬੁਲਾਉਂਦੇ।

0: ਵਾਰੀ ਵਾਹਿਗੁਰੂ ਸ਼ਬਦ ਕਹਿਣਾ ਹੁੰਦਾ ਬੋਲਦੇ ਹੀ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨਦੇ ਹੋ ਫਿਰ ਗੁਰੂ ਦਾ ਨਾਂ ਤੁਹਾਡੀ ਰਸਨਾ ਤੇ ਕਿਉਂ ਨਹੀਂ ਆਉਂਦਾ? ਇਹ ਕੁਐਸਚਨ ਮਾਰਕ ਹੈ, ਇਹਨੂੰ ਸਮਝਿਓ। ਜਿੰਨਾ ਕੁ ਚਿਰ ਵੀ ਆਉਣਾ ਤੁਸੀਂ ਬਹੁਤ ਮਿਹਨਤ ਕਰਦੇ ਹੋ, ਤੁਸੀਂ ਬਹੁਤ ਸਟਰਗਲ ਵਿੱਚ ਹੋ। ਐਵੇਂ ਪੰਜਾਬ ਦੀ ਧਰਤੀ ਤੇ ਰਹਿਣ ਵਾਲਿਆਂ ਨੂੰ ਭੁਲੇਖਾ ਵੀ ਕੈਨੇਡਾ ਵਿੱਚ ਪਤਾ ਨਹੀਂ ਕਿੰਨੀਆਂ ਕਮੌਜਾਂ ਨੇ, ਵੀ ਪਤਾ ਨਹੀਂ ਉੱਥੇ ਦਰਖਤਾਂ ਨੂੰ ਡਾਲਰ ਲੱਗਦੇ ਨੇ। ਨਹੀਂ ਨਹੀਂ, ਡਾਲਰ ਦਰਖਤਾਂ ਨੂੰ ਨਹੀਂ ਲੱਗਦੇ, ਤੁਹਾਡੀ ਮਿਹਨਤ ਨੂੰ ਲੱਗਦੇ। ਜਿੰਨੀ ਕੁ ਮਿਹਨਤ ਤੁਸੀਂ ਕਰਦੇ ਹੋ ਉਸ ਨੂੰ ਮੈਂ ਸਿਜਦਾ ਕਰਦਾ। ਛੋਟੀ ਉਮਰ ਵਿੱਚ ਤੁਹਾਡੇ 'ਤੇ ਵੱਡੀਆਂ ਜ਼ਿੰਮੇਵਾਰੀਆਂ ਪੈ ਗਈਆਂ। ਕਈ ਵਾਰੀ ਤੁਹਾਡੀ ਲੋੜ ਹੁੰਦੀ ਹੈ ਕਿ ਪ੍ਰਸ਼ਾਦਾ ਛਕਣਾ ਅਤੇ ਗੁਰਦੁਆਰਾ ਸਾਹਿਬ ਆਈਏ। ਕੋਈ ਬਾਤ ਨਹੀਂ, ਇਹ ਗੁਰੂ ਨਾਨਕ ਦਾ ਘਰ ਹੈ, ਕੋਈ ਵੀ ਲੋੜਵੰਦ ਇੱਥੇ ਆ ਸਕਦਾ, ਛਕੋ ਪ੍ਰਸ਼ਾਦਾ। ਪਰ ਜਦੋਂ ਵੈਲ ਸੈਟਲ ਹੋ ਜਾਓਗੇ, ਤਰੱਕੀ ਕਰ ਜਾਓਗੇ, PR ਬਣ ਜਾਓਗੇ, ਸਿਟੀਜ਼ਨ ਬਣ ਜਾਓਗੇ, ਤੁਹਾਡਾ ਆਪਣਾ ਕਾਰੋਬਾਰ ਹੋਏਗਾ, ਤੁਹਾਡਾ ਆਪਣਾ ਬਿਜ਼ਨਸ ਹੋਏਗਾ, ਤੁਹਾਡਾ ਆਪਣਾ ਘਰ ਹੋਏਗਾ, ਤੁਹਾਡਾ ਆਪਣਾ ਪਰਿਵਾਰ ਹੋਏਗਾ, ਫਿਰ ਇਸ ਘਰ ਨੂੰ ਭੁੱਲ ਨਾ ਜਾਇਓ। ਨਹੀਂ ਤਾਂ ਬੰਦਾ ਜਦੋਂ ਬਹੁਤ ਉੱਚਾ ਚਲਾ ਜਾਂਦਾ ਫਿਰ ਇਸ ਘਰ ਨੂੰ ਭੁੱਲਦਾ। ਇੱਥੇ ਨਿਮਾਣਿਆਂ ਨੂੰ ਮਾਣ ਮਿਲਦਾ, ਇੱਥੇ ਨਿਤਾਣਿਆਂ ਨੂੰ ਤਾਣ ਮਿਲਦਾ। ਗੁਰੂ ਦੇ ਚਰਨਾਂ ਵਿੱਚ ਕੀਤੀ ਅਰਦਾਸ ਪ੍ਰਵਾਨ ਹੁੰਦੀ ਹੈ। ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰ ਦਾ ਢਾਡੀ ਹੋਣ ਦੀ ਬਦੌਲਤ ਅਰਦਾਸ ਕਰਦਾ। ਆਪ ਜਿੰਨੀਆਂ ਵੀ ਸੰਗਤਾਂ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਹੋ, ਮਹਾਰਾਜ ਆਪ ਸਭਨਾਂ ਦੇ ਕਾਰਜ ਰਾਸ ਕਰਨ, ਆਪ ਸਭਨਾਂ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ, ਆਪ ਸਭਨਾਂ ਦੀਆਂ ਸ਼ੁਭ ਕਾਮਨਾਵਾਂ ਸ਼ੁਭ ਭਾਵਨਾਵਾਂ ਪੂਰੀਆਂ ਕਰਨ, ਅਤੇ ਦੁਨਿਆਵੀ ਦਾਤਾਂ ਦੇ ਨਾਲ ਨਾਲ ਮਹਾਰਾਜ ਸਾਡੇ ਸਾਰਿਆਂ ਦੀ ਝੋਲੀ ਵਿੱਚ ਗੁਰਬਾਣੀ ਦੇ ਨਿਤਨੇਮ ਦੀ ਦਾਤ ਪਾ ਦੇਣ। ਇਹਨੇ ਸ਼ਬਦਾਂ ਨਾਲ ਵਿਚਾਰਾਂ ਨੂੰ ਸਮਾਪਤੀ ਵੱਲ ਲੈ ਕੇ ਆਉਂਦਾ ਹਾਂ। ਹੋਈਆਂ ਭੁੱਲਾਂ ਦੀ ਖਿਮਾ। ਆਮ ਤੌਰ 'ਤੇ ਢਾਡੀ ਜਥਾ ਅਨੰਦ ਸਾਹਿਬ ਦੀਆਂ 6 ਪੌੜੀਆਂ ਗਹਿਣ ਕਰਦਾ ਹੁੰਦਾ, ਪਰ ਮੈਂ ਮੇਰੇ ਅਜੀਜ਼ ਬਰਖਰਦਾਰ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਸਾਹਿਬ ਦੀ ਮਹਾਰਾਜ ਦੀ ਤਾਬਿਆ ਵਿੱਚ ਸੁਭਾਇਮਾਨ ਨੇ ਗੁਰਮਤਿ ਵਿੱਦਿਆ ਦੇ ਬਹੁਤ ਵੱਡੇ ਇਹ ਗਿਆਤਾ ਨੇ। ਗੁਰਬਾਣੀ ਦਾ ਸ਼ੁੱਧ ਉਚਾਰਨ, ਗੁਰਬਾਣੀ ਦੀ ਵਿਆਕਰਣ, ਗੁਰਬਾਣੀ ਦੇ ਸ਼ਬਦ ਅਰਥ, ਸ਼ਬਦ ਦੇ ਭਾਵ ਅਰਥ। ਉਮਰ ਇਹਨਾਂ ਦੀ ਬਹੁਤ ਛੋਟੀ ਹੈ, ਲੇਕਿਨ ਗੁਰੂ ਨੇ ਕਿਰਪਾ ਵੱਡੀ ਕੀਤੀ ਹੈ, ਅਤੇ ਇਹਨਾਂ ਦੀ ਨਿਮਰਤਾ, ਇਹਨਾਂ ਦੀ ਸਾਦਗੀ, ਇਹਨਾਂ ਦਾ ਤਹੱਮਲ, ਤੁਸੀਂ ਇਹਨਾਂ ਨੂੰ ਕਦੇ ਵਿਚਰਦਿਆਂ ਵੇਖੋ ਤੁਹਾਨੂੰ ਲੱਗੇਗਾ ਕਿ ਗੁਰੂ ਦੀ ਰਹਿਮਤ ਹੈ। ਨਹੀਂ ਤਾਂ ਬੜੀ ਤੇਜ਼ੀ ਹੈ ਸਾਡੇ ਮਨ ਵਿੱਚ, ਪਰ ਭਾਈ ਸਾਹਿਬ ਉੱਤੇ ਗੁਰੂ ਦੀ ਰਹਿਮਤ। ਮੈਂ ਬੇਨਤੀ ਕਰੀ ਸੀ ਸਿੰਘ ਸਾਹਿਬ ਜੀ ਨੂੰ ਕਿ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਤੁਸੀਂ ਕਰ ਲਿਓ, ਕਿਉਂਕਿ ਦਾਸਾਂ ਨੇ ਜਾਣਾ। ਫਿਰ ਅਰਦਾਸ ਵਿੱਚ ਭੱਜਦੇ ਚੰਗੇ ਨਹੀਂ ਲੱਗਦੇ। ਭਾਈ ਸਾਹਿਬ ਜੀ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ ਹੈ, ਬਹੁਤ ਬਹੁਤ ਧੰਨਵਾਦ। ਦਾਸਾਂ ਦੀ ਫਤਿਹ ਪ੍ਰਵਾਨ ਕਰੋ। ਬਸ ਮੇਰਾ ਅਨਜਲ ਸੀ, ਮੇਰਾ ਕੋਈ ਪ੍ਰੋਗਰਾਮ ਨਹੀਂ ਸੀ ਇੱਥੇ ਆਉਣ ਦਾ। ਇਹ ਗੁਰੂ ਜਾਣਦਾ ਕਿ ਕਿਸ ਤਰੀਕੇ ਨਾਲ ਮੈਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਇੰਡੀਆ ਫੋਨ ਕਰਕੇ ਕਿਹਾ ਗਿਆ, ਗਿਆਨੀ ਜੀ ਜ਼ਰੂਰ ਆਓ, ਅਤੇ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ। ਲੱਗਦਾ ਹੈ ਕਿ 31 ਮਈ ਤੱਕ ਦਾ ਸਮਾਂ ਹੈ ਜਿਹੜਾ, ਇਸੇ ਤਰੀਕੇ ਨਾਲ ਤੁਹਾਡੇ ਦਰਸ਼ਨ ਹੁੰਦੇ ਰਹਿਣਗੇ। ਫਤਿਹ ਪ੍ਰਵਾਨ ਕਰੋ, ਸਤਿਕਾਰ ਸਹਿਤ ਕਹਿ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਾਡੀ ਵਾਰਾਂ ਰਾਹੀਂ ਆਪ ਜੀ ਦੇ ਨਾਲ ਇਤਿਹਾਸ ਦੀ ਸਾਂਝ ਪਾ ਰਹੇ ਸਨ ਅਤਿ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਭਾਈ ਤਰਲੋਚਨ ਸਿੰਘ ਜੀ ਪਮਤੀ। ਸੋ ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਜੋ ਪ੍ਰਬੰਧਕ ਵੀਰਾਂ ਦੀ ਬੇਨਤੀ 'ਤੇ ਨਗਰ ਕੀਰਤਨ ਵਿਖੇ ਇੱਥੇ ਪਹੁੰਚੇ, ਸੋ ਇਹ ਜਿਹੜਾ ਮਹੀਨਾ ਹੈ, ਭਾਈ ਸਾਹਿਬ ਹੋਰਾਂ ਨੇ ਆਪ ਸਭ ਸੰਗਤਾਂ ਦੇ ਇਸੇ ਤਰ੍ਹਾਂ ਦਰਸ਼ਨ ਕਰਨੇ ਹਨ, ਇਤਿਹਾਸ ਦੀ ਵਾਰਤਾਲਾਪ ਆਪ ਜੀ ਦੇ ਨਾਲ ਇਸੇ ਤਰ੍ਹਾਂ ਸਾਂਝੀ ਕਰਦੇ ਰਹਿਣਗੇ। ਸੋ ਸਮੁੱਚੇ ਹੀ ਜਥੇ ਦਾ ਦਾਸ ਬਹੁਤ ਬਹੁਤ ਧੰਨਵਾਦ ਕਰਦਾ ਹੈ। ਆਓ ਹੁਣ 6 ਪੌੜੀਆਂ ਸ੍ਰੀ ਅਨੰਦ ਸਾਹਿਬ ਜੀ ਦੇ ਜਾਪ ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆ ਵਾਧਾਈਆ। राग रतन परवार परिया शब्द गावन आइया शब्दोता गावहु हरि के रा मन जिनी वसाया कह नानक आनंद हुआ सतगुरु मैं पाया ए मन मेरिया तू सदा रहो हर नाले हर नाल रहो तू मन मेरे दुख सब विसारना अंगीकार ओह करे तेरा कारज सब सवारना सबना गला समरथ सुवामी सो क्यों मनहु विसारे कह नानक मन मेरे सदा रहो हर नाले साचे साहेबा क्या नाही घर तेरा घर ता तेरा सब किछ है जिस देहे सो पावे सदा सिफत सलाह तेरी नाम मन वसावे नाम जिन कै मन वसया वाजे शब्द कनेरे कह नानक सच्चे साहिब क्या नाही घर तेरा साचा नाम मेरा आधारो साच नाम आधार मेरा जिन भुखा सब गवाईया कर सांत सुख मन आए वसया जिन इच्छा सब पुजाईया सदा कुर्बान कीता गुरु विटा हो जिस दिया एह वड़े आईया कह नानक सुनहो संत हो शब्द धरहो प्यारो साचा नाम मेरा आधारो वाजे पंच शब्द तित घर सभागै घर सभागै शब्द वाजे कला जित घर धारिया पंच दूत तुद वास कीते काल कंटक मारिया तुर कर्म पाया तुद जिन कहो से नाम हर कै लागे कह नानक तह सुख हुआ तित घर अनहद वाजे अनद सुनहो वड भागी हो सगल मनोरथ पूरे पार ब्रह्म प्रभ पाया उतरे सगल वेसूरे दुख रोग संताप उतरे सुनी सच्ची बाणी संत साजन भये सरसे पूरे गुर ते जानी सुनते पुनीत कहते पवित सतगुर रहया भार पूरे बिनवंत नानक गुर चरण लागे वाजे अनहद तूरे सुनते पुनीत कहते पवित सतगुर रहया भार पूरे बिनवंत नानक गुर चरण लागे वाजे अनहद तूरे वाहिगुरु जी का खालसा वाहिगुरु जी की फतेह।

0: ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਆ ਜਹ ਡਿਠੇ ਸਾਧੂ ਜਾਏ ਤੇਗ ਬਹਾਦਰ ਸਿਮਰਿਆ ਕਾਨੂੰਨ ਦਿਆ ਵੈ ਧਾਏ ਸਭ ਥਾਈ ਹੁਣਾਂ ਜੀ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਬਾਲੀ ਸਰਬੰਸ ਦਾਨੀ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੀਰੇ ਬਹਾਦਰ ਸਭ ਥਾਈ ਹੁਣਾਂ ਜੀ ਸਹਾਇ ਦਸਾਂ ਪਾਤਸ਼ਾਹ ਕੀ ਆਤਮ ਜੋਤ ਜਾਦੀ ਜੋਤ ਪਰਮੇਸ਼ਵਰ ਦਾ ਹਿਰਦਾ ਸਵਰੂਪ ਜਾਰਾ ਜੂਰ ਹਾਜਰਾ ਹਜੂਰ ਸਰੋਗਲਾ ਭਰਪੂਰ ਨਾ ਬਾਣੀ ਕੇ ਬੋਇਤ ਕਲ ਯੁਗ ਜਹਾਜ਼ ਹਲਤ ਬਲਤ ਕੇ ਰੱਖਿਆ ਲੋ ਪਲੋ ਦੇ ਸਹਾਇਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਧਰ ਕੇ ਬੋਲੋ ਜੀ ਸਤਿਗੁਰਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਸਿਧਗਵਾਨਾਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਵਾਈ ਵੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਮੈਸੇ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਨਿਭਾਈਆਂ ਚਰਖੜੀਆਂ ਤੇ ਚੜੇ ਆਰੇ ਨਾਲ ਤਨ ਚੜਵਾਏ ਗੁਰਦੁਆਰੇ ਨੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਆਪ ਜੀ ਦੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ ਜਿਨ੍ਹਾਂ ਸਿੰਘਾਂ ਤੇ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤਾ ਮਨਕਾ ਸਤਕਾ ਸਤਸੁਗੁਮ ਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆ ਦੇ ਦੇ ਪਤਾ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਰ ਦਾਨ ਪ੍ਰਸਾਦ ਦਾਨ ਦਾਨਾ ਸੰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਦਰਸ਼ਨੀ ਜਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਧਾ ਰੱਖ ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖ ਆਪਣੇ ਬੰਦੇ ਸਦਾ ਸਾਈ ਦਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਨੂੰ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਦਾਨੀਆਂ ਦੇ ਤਾਣ ਨਿਓਟੀਆਂ ਦੀ ਓ ਨਿਆਸਰੀਓ ਕਾ ਆਸਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦੀ ਬਖਸ਼ੀ ਦੁਆਰਾ ਸ਼ਾਮਾਂ ਦੇ ਸੁੰਦਰ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਅੰਦਰ ਗੁਰਮੁਖ ਪਿਆਰਿਆਂ ਨੇ ਹਰਜਸ ਕੀਤਾ ਹਰਜਸ ਕਰਦਿਆਂ ਹੋਇਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਕਦਮ ਕਦਮ ਸਬਲੇ ਕਰਨੇ ਸਭਨਾਂ ਦੀਆਂ ਮਨੋਕਾਮਨਾ ਪੂਰਨ ਕਰਨੀਆਂ ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਦਰੋਂ ਘਰੋਂ ਟੁੱਟ ਕੇ ਅੰਮ੍ਰਿਤ ਵੇਲਾ ਪ੍ਰੇਮਾ ਭਗਤੀ ਅੰਤਰਾਤਮੇ ਸੋਝੀ ਬਖਸ਼ਿਸ਼ ਕਰਨੀ ਪਿਤਾ ਜੀ ਇਸ ਵਕਤ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਏ ਦਰਪਰਵਾਨ ਹੋਈ ਦੇਵ ਸਾਸਨ ਵਿੱਚ ਵਰਤਾਉਣ ਦੀ ਆਪ ਆਗਿਆ ਬਖਸ਼ਿਸ਼ ਕਰੋ ਅਤੇ ਆਈ ਹੋਈ ਪਿਆਰੀ ਸਾਧ ਸੰਗਤ ਨੂੰ ਦਰਗਾਹੀ ਹੁਕਮਨਾਮਾ ਬਖਸ਼ਿਸ਼ ਕਰਕੇ ਨਦਰੋ ਨਦਰੀ ਨਿਹਾਲ ਕਰੋ ਜੀ। ਸੁੱਖ ਹੋਵੇ ਤੇਰਾ ਹੀ ਨਾਮ ਜਿਤਾਵੇ, ਨਾਨਕ ਨਾਮ ਤੇਰੇ ਭਾਣੇ। ਦੋਰਾ ਅਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚੇ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਾਂਗੇ, ਵਾਹਿਗੁਰੂ ਨਾਮ ਜਹਾਜ ਹੈ। ਜੋ ਸਦਾ ਕਰ ਸਿਮ ਦੇ, ਖੰਡਾ ਜਾ ਕੇ ਹੱਥ ਮੈਂ, ਸੋ ਹਮਰੀ ਰਚਿਆ ਕਰੈ, ਸੋ ਹਮਰੀ ਰਚਿਆ ਕਰੈ। ਬੁਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ।
1: ਸਗਲ ਗੁਣਾ ਕੇ ਦਾਤੇ ਸੁਆਮੀ, ਬਿਨਾਉ ਸੁਣਹੁ ਇੱਕ ਦੀਨਾ, ਦੇਹੋ ਦਰਸ ਨਾਨਕ ਬਲਿਹਾਰੀ। ਜੀਆੜਾ ਬਾਲ ਬਾਲ ਕੀਨਾ, ਆਸ ਪਿਆਸੀ ਪਿਰ ਕੈ ਤਾਈ, ਜਿਉ ਚਾਤ੍ਰਿਕ ਬੂੰਦੇਰੇ, ਕਹੁ ਨਾਨਕ ਜੀਆੜਾ ਬਲਿਹਾਰੀ। ਦੇਹੋ ਦਰਸ ਪ੍ਰਭ ਮੇਰੇ, ਸੋ ਕਹੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰ ਸਹੁ, ਤੁਧ ਡਿੱਠੇ ਸੱਚੇ ਪਾਤ ਸਾਹ, ਮਲ ਜਨਮ ਜਨਮ ਦੀ, ਸੱਜਣ ਸੱਚਾ ਪਾਤ ਸਾਹ, ਸਿਰ ਸਾਹਾਂਦ ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾਵੇ ਸਤਨਾਮ। ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪੰਜਵਾ, ਜਾ ਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ ਭਵ ਜਲ ਤਾਰੇ, ਜਾ ਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ ਭਵ ਜਲ ਤਾਰੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ ਪੰਜੇਵਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੀ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਬਨਾਸੀ। ਤਾਂ ਕਿ ਸੇਵਨ ਬਿਰਤੀ ਜਾਸੀ, ਅਨੰਦ ਕਰਹਿ ਤੇਰੇ ਦਾਸਾ। ਜਾ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜੇਵਾ। ਤਾਤੀ ਵਾ ਉਹਨਾਂ ਲੱਗਈ, ਪਾਰ ਬ੍ਰਹਮ ਸ਼ਰਨ ਆਈ। ਚੋ ਗਿਰਦ ਹਮਾਰੇ, ਰਾਮ ਕਾਰ ਦੁਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟ।

ਸ਼ੋਕ ਜੈਸਾ ਤੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈਓ ਦੂਤ ਸਲੋਕ ਮਹੱਲਾ ਪੰਜੇਵਾ ਮਨ ਮਹਿ ਚਿਤ ਬਹੁ ਚਿਤ

ਸ਼ੁਕਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਬੀਚਾਰੋ, ਤਿਤ ਕਰ ਗਾਵਹੁ ਸੋਹਿਲਾ ਸਿਵਰਹੁ ਸਿਜਣ ਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੈ ਸਮਾਲਿਅਨ ਦੇਖੇ ਗਾਦੇ ਵਣਹਾਰ, ਤੇਰੇ ਦਾਨੇ ਕੀਮਤ ਨਾ ਪਾਵੇ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ, ਦੇਹੋ ਸਜਣ ਅਸੀਸੜੀਆ ਜਾਂ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗਾ ਸੰਭਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਘਰ ਰੱਖ ਵਡਾਈ ਤੋਏ ਰਹਾਉ। ਵਿਸਵੈ ਚਸਿਆ

ਤੋਰਾ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਜਬਰੋ ਕਰੇ ਸਗਲ ਬੁਰੋ ਰਾਈ ਫੂ ਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੁਤਨ ਨਾਇਕ ਤੋਹੇ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬੈਨ ਸਹਿਸ ਤਵ ਗੰਧ ਵਿਚਲਤ ਮੋਹੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਕੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨ ਦਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਕੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਾਰਾ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚਲਹਿ ਚੁਬੈ ਦੁਖ ਪਾਵ ਹੈ ਜਮਕਾਲ ਸਹਿਸ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ

ਹੇਲਾ ਔਧ ਕਟੈ ਦਿਨ ਸੁਰੈਣਾਰੇ ਮਨ ਗੁਰਮਿਲ ਕਾ ਸਵਾਰੀ ਰਹਾ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੋ ਪਿੰਡੋ ਸਾਬੋ

ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਨ ਕਹਿ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰੀ ਅਮਰਦਾਸ ਰਾਮਦਾਸ ਸਿੰਘ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਨੋ ਸ੍ਰੀ ਹਰਾਇ ਸ੍ਰੀ ਹਰ ਕ੍ਰਿਸ਼ਨ ਧਿਆ ਜਾ ਜਿਸ ਡਿੱਠੇ ਸਾਧੂ ਜਾਏ ਤੇਗ ਬਹਾਦਰ ਸਿਮਰਿਆ ਕੋ ਨੌਣੀ ਦਿਆਵੈ ਤਾਏ ਸਭ ਤਾਂ ਹੀ ਉਹਨਾਂ ਜੀ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਬਾਲੀ ਸਰਬੰਸ ਦਾਨੀ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੀਰੇ ਬਹਾਦਰ ਸਭ ਥਾਂ ਹੀ ਉਹਨਾਂ ਜੀ ਸਹਾਇ ਦਸਾਂ ਪਾਤਸ਼ਾਹਾਂ ਕੀ ਆਤਮ ਜੋਤ ਜਾਤ ਦੀ ਜੋਤ ਪਰਮੇਸ਼ੁਰ ਦਾ ਹਿਰਦਾ ਸਵਰੂਪ ਜਾਰਾ ਜੋਰ ਹਾਜਰਾ ਚੂਰ ਸਰਵਗਲਾ ਭਰਪੂਰ ਨਾਮ ਬਾਣੀ ਕੇ ਬੁਸਤ ਕਾਲਜੂ ਕੇ ਜਹਾਜ ਹਲਤ ਬੁਲਤ ਕੇ ਰੱਖੇ ਲੋਪ ਲੋਪ ਦੇ ਸਹਾਇਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਦਰਗੇ ਬੋਲੋ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨੀਓਟੀਆਂ ਦੀ ਓ ਨਿਆਸਰੀਆਂ ਕਾ ਆਸਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦੀ ਬਖਸ਼ੀ ਹੋਈ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਨੇ ਇਸ ਵੇਲੇ ਤੱਕ ਪਾਵਨ ਤਖ਼ਤ ਤੇ ਸੁਭਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੇ ਕੀਤੇ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਕੋਟਾਨ ਕੋਟ ਸ਼ੁਕਰ ਹੈ ਪਿਤਾ ਜੀ ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਕਰਦਿਆਂ ਹੋਇਆਂ ਸੋਲਾ ਸਾਹਿਬ ਦੇ ਜਾਪ ਕਰਦਿਆਂ ਹੋਇਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ ਚਾਰ ਪੈਰ ਦਿਨ ਆਪ ਜੀ ਦੇ ਪਾਣੀ ਅੰਦਰ ਬਤੀਤ ਹੋਇਆ ਹੈ ਚਾਰ ਪੈਰ ਰਹਿਣ ਆਈ ਹੈ ਸੁੱਖਾਂ ਦੀ ਬਤੀਤ ਕਰਨੀ ਅੰਮ੍ਰਿਤ ਵੇਲੇ ਦਾ ਜਾਗਣਾ ਪ੍ਰੇਮਾ ਭਗਤੀ ਅੰਤਰ ਆਤਮੇ ਸੋਝੀ ਬਖਸ਼ਿਸ਼ ਕਰਨੀ ਪਿਤਾ ਜੀ ਕਿਰਪਾ ਕਰੋ ਇਸ ਵਕਤ ਆਪ ਜੀ ਆਪਣੇ ਸੋਹਣੇ ਸੋਹਣੇ ਆਸਣਾਂ 'ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਸੁੱਖ ਹੋਏ ਤੇਰਾ ਹੀ ਨਾਮ ਚੇਤਾ ਹੋਏ ਨਾਨਕ ਨਾਮ ਤੇਰੇ ਭਾਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਦੇ
1: ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ
2: ਗਜਗੇ ਜਗਾਰੇ ਜਾਵੇ ਨਾਲ ਹੋ ਜਾਵੇ ਚੌਦਾਂ ਜੰਗਾਂ ਜਿਦਾਂ ਦੇ ਮਾਲਕ ਪਰੇ ਉਪਕਾਰੀ ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨ ਨੂੰ ਭਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ

ਸੁਣਿਆ ਅੱਠ ਸੱਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵਹ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ

ਸੁਣਿਆ ਹਾਥ ਹੋਵੇ ਅਸਗਾਹ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੈ ਪਛੁਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੋਹ ਝੂਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਓ ਪ੍ਰਗਟ ਜਾਏ। ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ

ਨਾਨਕ ਭਵਹ ਨ ਭਿਖ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਿ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਤਬ ਲੈ ਉੱਪਰ ਕੀਤਾ ਭਾਰ।

ਹਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿੱਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਵਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਆ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤਰ ਪਾਤ ਨਹਿਨ ਜੇਹੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ ਕੇਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਿਹ ਜੈ ਕੋਟ ਇੰਦਰ ਇੰਦਰਾਣ ਸ਼ਾਹੇ ਸ਼ਾਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਆ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤੁਅੰ ਅਕਾਲੇ ਨਮਸਤੁਅੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ
ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਅਨਾਮੇ, ਨਮਸਤੰ ਅਠਾਮੇ, ਨਮਸਤੰ ਅਕਰਮੰ, ਨਮਸਤੰ ਅਧਰਮੰ, ਨਮਸਤੰ ਅਨਾਮੰ, ਨਮਸਤੰ ਅਧਾਮੰ, ਨਮਸਤੰ ਅਜੀਤੇ, ਨਮਸਤੰ ਅਪੀਤੇ, ਨਮਸਤੰ ਅਵਾਹੇ, ਨਮਸਤੰ ਅਟਾਹੇ, ਨਮਸਤੰ ਅਨੀਲੇ, ਨਮਸਤੰ ਅਨਾਦੇ, ਨਮਸਤੰ ਅਸ਼ੇਦੇ, ਨਮਸਤੰ ਅਗਾਧੇ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਉਦਾਰੇ, ਨਮਸਤੰ ਅਪਾਰੇ, ਨਮਸਤੰ ਸੋਏਕੈ, ਨਮਸਤੰ ਅਨੇਕੈ, ਨਮਸਤੰ ਅਭੂਤੇ, ਨਮਸਤੰ ਅਜੂਪੇ, ਨਮਸਤੰ ਨਿਰਕਰਮੇ, ਨਮਸਤੰ ਨਿਰਭਰਮੇ, ਨਮਸਤੰ ਨਿਰਦੇਸੇ, ਨਮਸਤੰ ਨਿਰਭੇਸੇ, ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਧਾਤੇ, ਨਮਸਤੰ ਨਿਰਘਾਤੇ, ਨਮਸਤੰ ਨਿਰਧੂਤੇ, ਨਮਸਤੰ ਅਭੂਤੇ, ਨਮਸਤੰ ਅਲੋਕੇ, ਨਮਸਤੰ ਅਸੋਕੇ, ਨਮਸਤੰ ਨਿਰਤਾਪੇ, ਨਮਸਤੰ ਅਥਾਪੇ, ਨਮਸਤੰ ਤਰਮਾਨੇ, ਨਮਸਤੰ ਨਿਧਾਨੇ, ਨਮਸਤੰ ਅਗਾਹੇ, ਨਮਸਤੰ ਅਬਾਹੇ, ਨਮਸਤੰ ਤਰਵਰਗੇ, ਨਮਸਤੰ ਅਸਰਗੇ, ਨਮਸਤੰ ਪ੍ਰਭੂਗੇ, ਨਮਸਤੰ ਸੋਜੋਗੇ, ਨਮਸਤੰ ਅਰੰਗੇ, ਨਮਸਤੰ ਅਭੰਗੇ, ਨਮਸਤੰ ਅਗੰਮੇ, ਨਮਸਤਸਤ ਰਮੇ, ਨਮਸਤੰ ਜਲਾਸਰੇ, ਨਮਸਤੰ ਨਿਰਾਸਰੇ, ਨਮਸਤੰ ਅਜਾਤੇ, ਨਮਸਤੰ ਅਪਾਤੇ, ਨਮਸਤੰ ਅਮਜਬੇ, ਨਮਸਤਸਤ ਅਜਬੇ, ਅਦੇਸੰ ਅਦੇਸੇ, ਨਮਸਤੰ ਅਪੇਸੇ, ਨਮਸਤੰ ਨਿਰਧਾਮੇ, ਨਮਸਤੰ ਨਿਰਬਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤ ਦੇਵੈ, ਨਮਸਤੰ ਅਭੇਵੈ, ਨਮਸਤੰ ਅਜਨਮੇ, ਨਮਸਤੰ ਸੁਬਨਮੇ, ਨਮੋ ਸਰਬ ਗੌਨੇ, ਨਮੋ ਸਰਬ ਭੋਨੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਿਆਲੇ, ਨਮਸਤੰ ਅਬਰਨੇ, ਨਮਸਤੰ ਅਮਰਨੇ, ਨਮਸਤੰ ਜਰਾਰੰ, ਨਮਸਤੰ ਕਿਰਤਾਰੰ, ਨਮੋ ਸਰਬ ਧੰਦੇ, ਨਮੋਸਤ ਅਵੰਦੇ, ਨਮਸਤੰ ਨਿਰਸਾਕੇ, ਨਮਸਤੰ ਨਿਰਵਾਕੇ, ਨਮਸਤੰ ਰਹੀਮੇ, ਨਮਸਤੰ ਕਰੀਮੇ, ਨਮਸਤੰ ਅਨੰਤੇ, ਨਮਸਤੰ ਮਹੰਤੇ, ਨਮਸਤਸਤ ਰਾਗੇ, ਨਮਸਤੰ ਸੁਹਾਗੇ, ਨਮੋ ਸਰਬ ਸੋਖੰ, ਨਮੋ ਸਰਬ ਪੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਚਰੀ ਛੰਦ ਤੁ ਪ੍ਰਸਾਦ, ਅਰੂਪ ਹੈ ਅਨੂਪ ਹੈ, ਅਜੂ ਹੈ ਅਪੂ ਹੈ, ਅਲੇਖ ਹੈ ਅਭੇਖ ਹੈ, ਨਾਮ ਹੈ ਕਾਮ ਹੈ, ਅਤੇ ਹੈ ਅਭੇ ਹੈ, ਜੀਤ ਹੈ ਭੀਤ ਹੈ, ਤਿਰਮਾਨ ਹੈ ਨਿਧਾਨ ਹੈ, ਤਰਵਰਗ ਹੈ ਸਰਗ ਹੈ, ਨੀਲ ਹੈ ਅਨਾਦ ਹੈ, ਜੇ ਹੈ ਅਜਾਦ ਹੈ, ਅਜਨਮ ਹੈ ਵਰਨ ਹੈ, ਭੂਤ ਹੈ ਪਰਨ ਹੈ, ਅਗੰਜ ਹੈ ਭੰਜ ਹੈ, ਝੂਝ ਹੈ ਝੰਜ ਹੈ, ਅਮੀਕ ਹੈ ਰਫੀਕ ਹੈ, ਧੰਦ ਹੈ ਬੰਧ ਹੈ, ਨਿਰਬੂਝ ਹੈ ਸੂਝ ਹੈ, ਅਕਾਲ ਹੈ ਅਜਾਲ ਹੈ, ਅੱਲਾਹ ਹੈ ਅਜਾ ਹੈ, ਅਨੰਤ ਹੈ ਮਹੰਤ ਹੈ, ਅਲੀਕ ਹੈ ਨਿਰਸਰੀਕ ਹੈ, ਨਿਰਲੰਭ ਹੈ ਸੰਭ ਹੈ, ਅਗੰਮ ਹੈ ਅਜੰਮ ਹੈ, ਅਭੂਤ ਹੈ ਅਛੂਤ ਹੈ, ਅਲੋਕ ਹੈ ਅਸੋਕ ਹੈ, ਅਕਰਮ ਹੈ ਅਪਰਮ ਹੈ, ਅਜੀਤ ਹੈ ਭੀਤ ਹੈ, ਅਬਾਹ ਹੈ ਅਗਾਹ ਹੈ, ਅਮਾਨ ਹੈ ਨਿਧਾਨ ਹੈ, ਅਨੇਕ ਹੈ ਫਿਰ ਏਕ ਹੈ, ਭੁਜੰਗ ਪ੍ਰਯਾਤ ਛੰਦ, ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗੌਣੇ, ਨਮੋ ਸਰਬ ਭੋਣੇ, ਅਨੰਗੀ ਅਨਾਥੇ, ਨਿਰਸੰਗੀ ਪਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਭਾਨ ਭਾਨੇ, ਨਮੋ ਬਾਦ ਬਾਦੇ, ਅਨੰਗੀ ਨਾਮੇ ਸਮਸਤੀ ਸਰੂਪੇ, ਪ੍ਰਭੰਗੀ ਪਰਮਾਥੇ, ਸਮਸਤੀ ਵਿਭੂਤੇ, ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇ ਸੁਰੰਗ ਪਰਮ ਰੂਪੇ, ਨਮੋ ਜੋਗ ਜੋਗੇ ਸੁਰੰਗ ਪਰਮ ਸਿੱਧੇ, ਨਮੋ ਰਾਜ ਰਾਜੇ ਸੁਰੰਗ ਪਰਮ ਬ੍ਰਿਧੇ, ਨਮੋ ਸ਼ਸਤ੍ਰ ਪਾਣੇ, ਨਮੋ ਅਸਤ੍ਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਅਭੇਖੀ ਅਭਰਮੀ ਅਭੋਗੀ ਅਭੁਗਤੇ, ਨਮੋ ਜੋਗ ਜੋਗੇ ਸੁਰੰਗ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸ਼ਾਹ ਸ਼ਾਹੰ, ਨਮੋ ਭੂਪ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮਸਤੰ ਇਸ਼ਨਾਨੰ,
नमो मंत्र मंत्रं नमो जंत्र जंत्रं नमो इष्ट इष्टे नमो तंत्र तंत्रं सदा सच्चिदानंद सर्वं प्रणासी अनुपे रूपे समस्तुल निवासी सदा सिद्धदा बुद्धदा वृद्ध करता अदोर्ध अर्धं अगं ओघ हरता परं परम परमेश्वरं प्रोच पालं सदा सर्वदा सिद्धदाता दयालं अशेदीय पेदीय नामं अकामं समस्तो पराजी समस्तास्ततामं तेरा जोर चाचरी छंद जले हैं थले हैं अपीत हैं अपे हैं प्रभु हैं जू हैं अदेश हैं अपेस हैं उजंग प्रयात छंद अगाधे अबाधे आनंदी स्वरूपे नमो सर्वमान्ये समस्ति निदाने नमस्त्वं निरनाथे नमस्त्वं प्रमाथे नमस्त्वं अगंजे नमस्त्वं अपंजे नमस्त्वं अकाले नमस्त्वं अपाले नमो सर्वदेशे नमो सर्वपेशे नमो राज राजे नमो साज साजे नमो शाह शाहे नमो माह माहे नमो गीत गीते नमो प्रीत प्रीते नमो रोख रोखे नमो शोक शोखे नमो सर्व रोगे नमो सर्व भोगे नमो सर्व जीतं नमो सर्व पीतं नमो सर्व ज्ञानं नमो परमतानं नमो सर्व मंत्रं नमो सर्व जंत्रं नमो सर्व दृश्यं नमो सर्व कृष्ण नमो सर्व रंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिज्जे कृपालं स्वरूपे को कर्मं प्रणासी सदा सर्वदा रिद्ध सिद्धि निवासी चरपट छंद त्वा प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं त्राणं सर्वं भुगता सर्वं जुगता सर्वं देवं सर्वं पेवं सर्वं काले सर्वं पाले रुआल छंद त्वा प्रसाद आद रूपन आद मूर्त अजोन पुरख अपार सर्वमान त्रिमान देव अपेव आद उदार सर्व पालक सर्व गालक सर्व को पुनकाल जत्र तत्र विराज ही अवधूत रूप रसाल नाम ठामना जात जाकर जन्म मरण विहीन नाम ठामना जात जाकर रूप रंग ना रेख आद पुरख उदार मूर्त अजोन आद असेख देश और ना पेस जाकर रूप रेख ना राग जत्र तत्र दिशा विसा होए फैल्यो अनुराग नाम काम विहीन पेखत तामहु नह जाहे सर्वमान सर्वत्र मान सदैव मान तताहे एक मूर्त अनेक दर्शन कीन रूप अनेक खेल खेल खेल खेलन अंत को फिर एक देव पेव ना जान ही जे वेद और कतेव रूप रंग ना जात पात सो जान ही के जेव आत्मा तना जात जाकर जन्म मरण विहीन चक्र बकर फिरा चत्र चक मान ही पुरतीन लोक चौदह के बिखै जग जाप ही जिह जाप आद देवन आद मूरत थाप्यो सबै जिह थाप परम रूप पुनीत मूर्त पूर्ण पुरख अपार सर्व विश्व रच्यो स्वयंभव गड़न पंजन हार कालहीन कला संजोगत अकाल पुरख अदेस धर्म धाम सो परम रहत अभूत अलख अपेस अंग राग ना रंग जाकह जात पात ना नाम गर्भ गंजन दुष्ट पंजन मुक्त दायक काम आप रूप अमीक अनुस्तत एक पुरख अवधूत गर्भ गंजन सर्व पंजन आद रूप असूत अंगहीन अपंगनात्म एक पुरख अपार सर्व लायक सर्व कायक सर्व को प्रतपार सर्वगंता सर्वहंता सर्व तेन पेख सर्व शास्त्र ना जानही जे रूप रंग अर रेख परम वेद पुराण जा कह नेत भक्त नित कोट सिमरत पुराण शास्त्र ना आवही वह चित मदभार छंद त्व प्रसाद गुण गण उदार महिमा अपार आसन अपंग उपमा अनंग अनुभव प्रकाश निस दिन अनास आजान बाहु शाहान शाह राजान राजपानान पान देवान देव उपमा महान इंद्रान इंद्र बालान बाल
ਰੰਕਾਂ ਨਿਰੰਕ ਕਾਲਾ ਨਿਕਾਲ ਅਨਭੂਤ ਅੰਗ ਅਭਾ ਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਪ੍ਰਣਾਡਿਆ ਅੰਡ ਅੰਡ ਵਾਢਿਆ ਚਾਚਰੀ ਛੰਦ ਤੁਆ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ ਪਾਸੇ ਚਤਰ ਚਕਰ ਵਾਸੇ ਚਤਰ ਚਕਰ ਮਾਨਿਆ ਚਤਰ ਚਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੁਆ ਪ੍ਰਸਾਦ ਕਥਤੇ ਕਿਆ ਛਿਜ ਦੇਸੈ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿਤ ਸੋਕੈ ਕਿ ਅਵਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿਆ ਸੋਕ ਵਰਨੈ ਕਿ ਸਰਭਾ ਭਰਨੈ ਕਿ ਜਗਤੰਗ ਕ੍ਰਿਤੀ ਹੈ ਕਿ ਛਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪੈ ਕਿ ਅਨੁਭਵ ਅਨੁਪੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਬਿਹੀਨੈ ਕਿ ਏਕੈ ਅਧੀਨੈ ਕਿ ਰੋਜ਼ੀ ਰਜ਼ਾਕੈ ਰਹੀਮੈ ਰਿਹਾਕੈ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫਬੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣੈ ਕਿ ਸਰਬਤਰ ਪਾਉਣੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ ਕਿ ਸਰਬਤਰ ਦੀਨੈ ਕਿ ਸਰਬਤਰ ਲੀਨੈ ਕਿ ਸਰਬਤਰ ਜਾਹੋ ਕਿ ਸਰਬਤਰ ਭਾਹੋ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਕਾਲੈ ਕਿ ਸਰਬਤਰ ਪਾਲੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੁਖੈ ਕਿ ਸਰਬਤਰ ਭੁਖੈ ਕਿ ਸਰਬਤਰ ਤ੍ਰਾਣੈ ਕਿ ਸਰਬਤਰ ਪ੍ਰਾਣੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨੈ ਕਿ ਸਰਬਤਰ ਮਾਨੈ ਕਿ ਸਰਬਤਰ ਇੰਦ੍ਰੈ ਕਿ ਸਰਬਤਰ ਚੰਦ੍ਰੈ ਕਿ ਸਰਬੰਗ ਕਲੀਮੈ ਕਿ ਪਰਮੰਗ ਫਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨੁਲ ਫਜ਼ੂ ਹੈ ਤਮਾਮੁਲ ਰਜ਼ੂ ਹੈ ਹਮੇਸੁਲ ਸਲਾਮੈ ਸਲੀ ਖਤਮ ਉਦਾਮੈ ਗਨੀਮੁਲ ਸ਼ਿਕਸਤੈ ਗਰੀਬੁਲ ਪ੍ਰਸਤੈ ਬੁਲੰਦੁਲ ਮਕਾਨੈ ਜ਼ਮੀਨੁਲ ਜ਼ਮਾਨੈ ਤਮੀਜ਼ ਉਲ ਤਮਾਮੈ ਰਜ਼ੂ ਅਲ ਨਿਧਾਨੈ ਹਰੀਫ ਉਲ ਅਜੀਮੈ ਰਜ਼ਾਇਕ ਯਕੀਨੈ ਅਨੇਕ ਉਲ ਤਰੰਗ ਹੈ ਭੇਦ ਹੈ ਭੰਗ ਹੈ ਅਜੀਜ਼ ਉਲ ਨਿਵਾਜ਼ ਹੈ ਗਨੀਮ ਉਲ ਖਿਰਾਜ਼ ਹੈ ਨਿਰੁਕਤ ਪ੍ਰਭਾ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੰਯੁਕਤ ਸੁਧਾ ਹੈ ਸਦੈਵੰਗ ਸਰੂਪ ਹੈ ਭੇਦੀ ਅਨੂਪ ਹੈ ਸਮਸਤੋਪਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵ ਲਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਅੰ ਆਦ ਰੂਪੈ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਧੇ ਅਗੰਜੇ ਅਗਾਧੇ ਸੁਭੰਗ ਸਰਬ ਭਾਗੇ ਸੋ ਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਭੇਖ ਹੈ ਲੇਖ ਹੈ ਅਭਰਮ ਹੈ ਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਬੈ ਹੈ ਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਧੰਦ ਹੈ ਅਬੰਧ ਹੈ ਨਿਰਭੂ ਭਗਤ ਹੈ ਅਤੰਦ ਹੈ ਅਬੰਧ ਹੈ ਭਗਤ ਹੈ ਬਰਖਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖ ਹੈ ਦੇਖ ਹੈ ਲੇਖ ਹੈ ਭੇਖ ਹੈ ਅਟਾਹ ਹੈ ਅਗਾਹ ਹੈ ਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ
अजात हैं अजाद हैं, चरपट छंद तो अप्रसाद। सर्वंग हंता सर्वंगंता, सर्वंग ख्याता सर्वंग ज्ञाता, सर्वंग हर्ता सर्वंग कर्ता, सर्वंग प्राणंग सर्वंग त्राणंग, सर्वंग कर्मंग सर्वंग तर्मंग, सर्वंग जुगता सर्वंग मुक्ता, रसावल छंद तो अप्रसाद। नमो नरक नासे सदैवं प्रकाशे अनंगं स्वरूपे अपंगं विपूते, परमाथं परमाथे सदा सर्वसाथे, अगाध स्वरूपे अनाद अगाध स्वरूपे निर्बाध विपूते, अनंगी अनामे त्रिपंगी त्रिकामे, निरपंगी स्वरूपे सर्वंगी अनूपे। न पोत्रै न पुत्रै न सत्रै न मित्रै, न तातै न मातै न जातै न पातै, निरसाकं सरीक हैं अमितो अमीक हैं, सदैवं प्रभा हैं अजय हैं अजा हैं, भगवती छंद तो अप्रसाद। के जाहर जहूर हैं के हाजर हजूर हैं, हमेशुल सलाम हैं समस्तुल कलाम हैं, के साहिब दिमाग हैं के हुसनुल चिराग हैं, के कामल कामल करीम हैं के राजक रहीम हैं, के रोजी दहंद हैं के राजक रहिंद हैं, करीमुल कमाल हैं के सुनल जमाल हैं, गनीमुल खिराज हैं गरीबुल निवाज हैं, हरीफुल सिकन हैं हरासुल फिकन हैं, कलंकं प्रणास हैं समस्तुल निवास हैं, अगंजुल गनीम हैं रजायक रहीम हैं, समस्तुल जुबां हैं के साहिब किरा हैं, के नरकं प्रणास हैं बहस्तुल निवास हैं, के सर्वुल गवन हैं हमेशुल रवन हैं, तमामुल तुमीज हैं समस्तुल अजीज हैं, परंग परम ईस हैं समस्तुल अदीस हैं, अदेसुल अलेख हैं हमेशुल अपेख हैं, जमीनुल जमा हैं अमीकुल इमा हैं, करीमुल कमाल हैं के जुरत जमाल हैं, के अचलंग प्रकाश हैं के अमितो सुबास हैं, के अजब स्वरूप हैं के अमितो विभूत हैं, के अमितो पसा हैं के आत्म प्रभा हैं, के अचलंग अनंग हैं के अमितो अपंग हैं। मदपार छंद तो अप्रसाद। मुन मन प्रणाम गुन गन मुदाम, अरबर अगंज हर नर प्रपंज, अनगन प्रणाम मुन मन सलाम, हर नर अखंड बर नर अमंड, अनुभव अनास मुन मन प्रकाश, गुन गन प्रणाम जल थल मुदाम, अंश जंग आसन अपंग, उपमा अपार गत मित उदार, जल थल अमंड दिस विस अपंड, जल थल महंत दिस विस बेअंत, अनुभव अनास त्रित तर तुरास, आजान बाहो एक सदा हो, ओंकार आद कथनी अनाद, खलखंड ख्याल गुरबर अकाल, कर कर प्रणाम चित चरण नाम, अनछ जगात आ जिज ना बात, अनचंज गात अनरंज बाट, अनचंज गात अनरंज बात, अन टुट भंडार अन ठट अपार, अडीठ धर्म अत ठीठ कर्म, अण ब्रण अनंत दाता महंत, हर बोल मना छंद तो प्रसाद। करुणालया है अरकालया है, खलखंडन है महमंडन है, जगतेश्वर है परमेश्वर है, कल कारण है सर्व उबारन है, त्रित के तरन है जग के करण है, मन मान्या है जग जान्या है, सर्वंग पर है सर्वंकर है, सर्व पास्य है सर्वनास्य है, करुणाकर है विश्वंबर है, सर्वेश्वर है जगतेश्वर है, ब्रह्मांड सें खलखंड सें, परते पर हैं करुणा कर हैं, अजपा अजप हैं अथप्पा थप हैं, अकृता कृत हैं अमृता अमृत हैं, अमृता अमृत हैं करुणा कृत हैं, अकृता कृत हैं तरणी त्रित हैं, अमतेश्वर हैं परमेश्वर हैं, अकृता कृत हैं अमृता अमृत हैं, अजबा कृत हैं अमृता अमृत हैं, नरनायक हैं खलकायक हैं विश्वंबर हैं करुणालय हैं, नृप नायक है सर्व पायक है, पाप पंजन है अर्गंजन है रिपतापन है जाप जापन है, अकलंग कृत है सर्वाकृत है, कर्ता कर है हरता हर है, परमात्म है सर्वात्म है, आत्म बस है जस के जस है, उजंग प्रयात छंद नमो सूरज सूरज, नमो चंद्र चंद्रे, नमो राज राजे नमो इंद्र इंद्रे, नमो अंधकारे नमो तेज तेजे, नमो बृंद बृंदे नमो बीज बीजे।
नमो राज संग ताम संग शांत रूपे नमो परम तत्तंग अतत्तंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो भोज भोजे नमो पान पाने नमो कलह करता नमो शांत रूपे नमो इंद्र इंद्रे अनादंग विभूते कलंकार रूपे अलंकार अलंके नमो आस आसे नमो बांक बांके अपंगी स्वरूपे अनंगी नामे त्रिपंगी त्रकाले अनंगी अकामे एक अश्री शांद अजय लय भै भै भू अजू अनास अकाश अगंज अपंज अलख पख अकाल दयाल अलेख भेख अनाम अकाम अगाह अटाह अनाथे परमाथे अजूनी अमोनी न रागे न रंगे न रूपे न रेखे अकर्मंग अपरमंग अगंजे अलेखे उजंग प्रयात शांद नमस्तुल प्रणामे समस्तुल प्रणासे अगंजुल अनामे समस्तुल निवासे निरकामंग विपूते समस्तुल स्वरूपे कुकर्मंग प्रणासी सुतर्मंग विपूते सदा सचिदानंद सतरंग प्रणासी क्रीमुल कुनिंदा समस्तुल निवासी अजायब विपूते गजायब गनीमे हरियंग करियंग क्रीमुल रहीमे चतर जगर वर्ती चतर चक्र भुगते स्वयं भव सुपंग सर्वदा सर्वजुगते दुकालंग प्रणासी दयालंग स्वरूपे सदायंग संगे अपंगंग विपूते दुकालंग प्रणासी दयालंग स्वरूपे सदायंग संगे अपंगंग विपूते एको ओंकार सतगुर प्रसाद पातशाही दसवीं त्वा प्रसाद सोई श्रावक सुध समूह सिधान के देख फिरयो कर जोग जति के सूर सुरार्दन सुध सुधाधिक संत समूह अनेक मती के सारे ही देश को देख रहे हो मत को न देखियत प्राण पति के श्री भगवान की पाए कृपा हूं ते एक रति बिन एक रति के माते मतंग जरे जर संग अनूपो तंग सुरंग सवारे कोट तुरंग कुरंग से कूदत पौन के गौन को जात निवारे भारी पुजान के भूप भली विध न्यावत सीस ना जात बिचारे एते पय तु कहां पय भूपत अंत को नंग ही पाए पधारे जीत फिरै सब देश दिसान को बाजत ढोल मृदंग नगारे गुंजत गूढ़ गजान के सुंदर हिंसत ही है राज हजारे भूत भविख भवान के भूपत कौन गने नहीं जात विचारे श्रीपत श्री भगवान भजे बिन अंत को अंत के धाम सिधारे तीर्थ नान दया दम दान सो संजम नेम अनेक बसेख है वेद पुराण कतेब कुरान जमीन जमान समान के पेख है पौन आहार जति जत तार सब सो विचार हजार क देख है श्री भगवान भजे बिन भूपत एक रति बिन एक ना लेख है सुध सिपाह दुरंत दुबाह सुसाज सुना दुरजान दलेंगे भारी गुमान परे मन में कर पर्वत पंख हले ना हलेंगे तोर अरीन मरोर मवासन माते मतंगन मान मलेंगे श्रीपत श्री भगवान कृपा बिन त्याग जहान निदान चलेंगे वीर अपार बड़े बड़े हार अबचार सार की धार पछैया तोरत देश मलिंद मवासन माते गान के मान मलैया गाड़े गड़ान के तोड़न हार सो बातन ही चकचार लवैया साहिब श्री सब को सिरनायक जाचक अनेक सो एक दिवैया दानव देव फनेंद निसाचर भूत भविख भवान जपेंगे जीव जिते जल मैं थल मैं पल ही पल मैं सब थाप थपेंगे पुन प्रतापन बाढ़ जैत धुन पापन के बहु पुंज खपेंगे साध समूह प्रसन्न फिरें जग सत्र सब अवलोक चपेंगे मानव इंद्र गजेंद्र नाराज जौन त्रिलोक को राज करेंगे कूट स्नान गजादिक दान अनेक स्वंबर साज बरेंगे ब्रह्म महेश्वर विष्णु सचिपत अंत फसे जम फास परेंगे
जे नर श्री पत के प्रस है पग ते नर फेर न देह तरेंगे कहां पयो जो दो लोचन मूंद कै बैठ रहो बक ध्यान लगायो नहात फिरयो लिए सात समुद्रन लोग गयो पर लोग गवायो बास कियो बिख्यान सो बैठ कै ऐसे ही ऐसे सो बैस बितायो साज कहो सुन ले हो सब है जिन प्रेम कियो तिन ही प्रभ पायो काहू ले पाहन पूज तरयो सिर काहू ले लिंग गरे लटकायो काहू लख्यो हर अवाची दिशा में काहू पछा को शीस नवायो को बतान को पूजत है पास को मृतान को पूजन तायो कूर क्रिया और जो सब ही जग श्री भगवान को भेद न पायो को बतान को पूजत है पास को मृतान को पूजन तायो कूर क्रिया और जो सब ही जग श्री भगवान को भेद न पायो एको ओंकार श्री वाहिगुरु जी की फतेह पातशाही दसवीं कबियो बाच बेनती चौपाई हमरी करो हाथ दै रक्षा पूर्ण होए चित की इच्छा तब चरणन मन रह हमारा अपना जान करो प्रतपारा हमरे दुष्ट सबै तुम का वह आप हाथ दै मुहे बचावो सुखी बसै मोरो परिवारा सेवक सिख सबै करतारा मोर अच्छा निज कर दै करिए सब बैरन को आज संगरिए पूर्ण होए हमारी आसा तोर भजन की रह प्यासा तुम्हें छाड़ कोई अवर न त्याऊं जो बर चाहो सो तुम ते पाऊं सेवक सिख हमारे तारी है चुन चुन सत्र हमारे मारी है आप हाथ दे मुझे उबरिए मरण काल का त्रास निवरिए पूजो सदा हमारे पच्छा श्रीय सतो जजू करियो रच्छा राख ले हो मोहे राखन हारे साहिब संत सहाय प्यारे दीन बंद दुष्टन के हंता तुम हो पुरी चतुर दास कंता काल पाए ब्रह्मा बपतरा काल पाए शिवजू अवतरा काल पाए कर भीषण प्रकाशा सकल काल का किया तुमाशा जवन काल जोगी शिव कियो वेदराज ब्रह्मा जू थियो जवन काल सब लोग सवारा नमस्कार है ताहे हमारा जवन काल सब जगत बनायो देव दैंत जच्छन उपजायो आद अंत एक अवतारा सोई गुरु समझी यहो हमारा नमस्कार तिस ही को हमारी सकल प्रजा जने आप सवारी सिवकन को सब गुण सुख दियो सत्रन को पल मोह बद कियो कट कट के अंतर की जानत भले बुरे की पीर पछानत कीटी ते कुंचर असथूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछान कट कट के पट पट की जान जब उदकर्ख करा करतारा प्रजा तरत तब देह अपारा जावा करख करत हो कब हूं तुम मैं मिलत देह तर सब हूं जेते बदन श्रेष्ठ सबता रह आप अपनी बूझ उचार है तुम सब ही ते रहत निरालम जानत वेद भेद अरे आलम निरंकार निर्विकार निर्लंब आदा नीला नाद असंभ ताका मूड उचारत भेदा जाको भेव ना पावत बेदा ताको कर पहन अनुमानत महामूड कछ भेद न जानत महादेव को कहत सदा शिव निरंकार का चीनत ने पैव आप अपनी बुध है जेती वर्णत पिन पिन तो तेती तुमरा लखा न जाए पसारा केह बिद सजा प्रथम संसारा एक रूप अनूप स्वरूपा रंक भयो राव कही भूपा अंडज जे रज सेत जकीनी उत भुज खान बोहर रच दीनी कहूं फूल राजा हुआ बैठा कहूं सिमट पयो शंकर कैठा सिगरी सृष्ट दिखाए अचंभव आद जुगाद स्वरूप स्वयंभव अब रक्षा मेरी तुम करो सिख उबार असिख संगरो दुष्ट जिते उठवा तुत पाता सकल मलेश करो रणकाता जे अस तो जित अब शरणी परे तिनके दुष्ट दुखित हुआ मरे
ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕਬਾਰ ਤੇ ਐਹੈ ਤਾ ਕੇ ਕਾਲ ਨਿਕਟ ਨੈ ਐਹੈ ਰਿਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟ੍ਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਆ ਰਹੋ ਤਾ ਕੇ ਤਾਪ ਤਨਕ ਮੈਂ ਹਰਿ ਹੋ ਰਿੱਧ ਸਿੱਧ ਕਰਮੂ ਸਭ ਹੋਈ ਦੁਸ਼ਟ ਸ਼ਾਹ ਛੁਆ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਚਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੁਖ ਤੇਰਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੋਰ ਮੂੰਹ ਹੋਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੋਰ ਮੂੰਹ ਹੋਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤੇ ਕਨਾ ਮਾਨਿਓ ਸਿਮਰਤ ਸ਼ਾਸਤਰ ਬੇਦ ਸਭ ਹੈ ਬਹੁ ਭੇਦ ਕਹਿ ਅਮੇਕ ਨਾ ਜਾਣਿਓ ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਵਖਾਨਿਓ ਸਿਮਰਤ ਸ਼ਾਸਤਰ ਬੇਦ ਸਭ ਹੈ ਬਹੁ ਭੇਦ ਕਹਿ ਅਮੇਕ ਨਾ ਜਾਣਿਓ ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਵਖਾਨਿਓ ਦੋਹਰਾ

ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਜੋ ਕਿਆ ਕਰੇ ਵੇਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏ ਸੁਣੋ ਹੋਰ ਥਾਓ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਬਾਜੋ ਕਿਆ ਕਰੇ ਵੇਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ।

ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸੁਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਆਖ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਚੜਾਓ ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਏਕਸ ਸਿਉਂ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਹੋ ਪੋਹੇ ਨ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਬੁਝੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟੋਂ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨਿਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀਓ ਲਾਹਾ ਖੱਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿਆ ਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੋਹੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸਿਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨੇ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ
सो हर मन ना वसाया, गुर प्रसादी हर मन वसया, पूर्व लिखिया पाया। कह नानक इहो शरीर प्रवान हुआ, जिन सतगुरु स्यों चित लाया। ए नेत्र हो मेरे हो, हर तुम मैं जोत रखतरी, हर बिन अवर ना देखो कोई, हर बिन अवर ना देखो कोई, नदरी हर निहालिया। एहो विस संसार तुम देख दे, एहो हर का रूप है, हर रूप नदरी आया, गुरप्रसादी बुझया, जा वेखा हर एक है, हर बिन अवर ना कोई। कह नानक ए नेत्र अंध से, सतगुर मिले दिव दृष्ट होई, ए श्रवणो मेरे हो, साचा सुनना नो पठाए, साचा सुनना नो पठाए, शरीर लाए सुनो सत बाणी, जित सुनी मन तनहरिया होआ, रसना रस सुमाणी, सच अलख बड़ाणी, ताकी गत कही न जाए। कह नानक अमृत नाम सुनो पवित्र होवो, साचा सुनना नो पठाए, हर जियो गुफा अंदर रख कै, वाजा पौन बजाया, बजाया वाजा पौन, नौ द्वारे प्रगट किए, दसवां गुप्त रखाया, गुरुद्वारा लाए भावनी, एक ना दसवां द्वार दिखाया, तै अनेक रूप नाउ नव निध, तिसदा अंत न जाई पाया। कह नानक हर प्यारा जियो गुहा अंदर रख कै, वाजा पौन बजाया। इहो साचा सोहिला साचा कर गावो, गावो ता सोहिला कर साचा, जिथे सदा सच त्याव हे, सचो त्याव है जात दुपाव है, गुरमुख जिना बुझावे। ये सच सबना का खसम है, जिस बख्शे सो जन पावे, कह नानक सच सोहिला सचै कर गावे। आनंद सुनो बड़ भागी हो, सगल मनोरथ पूरे, पार ब्रह्म प्रभ पाया, उतरे सगल विसूरे, दुख रोग संताप उतरे, सुनी सच्ची बाणी, संत साजन पए सरसे, पूरे गुरते जानी, सुनते पुनीत कहते पवित, सत गुर रहे आप पूरे, बिनवंत नानक गुर चरण लागे, वाजे अनहद तूरे, सुनते पुनीत कहते पवित, सत गुर रहे आप पूरे, बिनवंत नानक गुर चरण लागे, वाजे अनहद तूरे। वाहिगुरु जी का खालसा, वाहिगुरु जी की फतेह। तू ठाकुर तुम

ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਬੋਲੋ ਜੀ।

ਮਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ, ਬਿਰਧ ਕੀ ਪੈਜ।

ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅਰਦਾਸ ਹੈ ਜੀ ਚਾਰ ਪਹਿਰ ਰਹਿਣ ਆਪ ਜੀ ਦੇ ਭਾਣੇ ਅੰਦਰ ਸੁੱਖਾਂ ਦੀ ਬਤੀਤ ਹੋਈ ਕੋਟਾਨ ਕੋਟ ਸ਼ੁਕਰ ਹੈ ਚਾਰ ਪਹਿਰ ਦਿਨ ਆਇਆ ਹੈ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ ਗਰੀਬ ਨਿਵਾਜ ਆਪ ਜੀ ਨੇ ਪਾਰ ਬਖਸ਼ਿਸ਼ ਕੀਤੀ ਸੰਗਤ ਨੂੰ ਖੁੱਲੇ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦਾ ਨਿਤਨੇਮ ਹੋਇਆ ਹੈ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਅੱਗੇ ਤੋਂ ਸੁਮੱਤ ਬਖਸ਼ਿਸ਼ ਕਰਨੀ ਪੜ੍ਹੀ ਬਾਣੀ ਦਾ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਕੜਾਹ ਪ੍ਰਸ਼ਾਦ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਹੇ ਗਰੀਬ ਨਿਵਾਜ ਦਰ ਆਈ ਸਮੂਹ ਸੰਗਤ ਦੀਆਂ ਹਾਜ਼ਰੀਆਂ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਕਿਰਪਾ ਕਰਨੀ ਪਰਿਵਾਰਾਂ ਵਿੱਚ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਬੱਚਿਆਂ ਨੂੰ ਉੱਚ ਵਿਦਿਆ ਦਾ ਦਾਨ ਗੁਰਸਿੱਖੀ ਜੀਵਨ ਔਰ ਮਾਤਾ ਪਿਤਾ ਦੀ ਆਗਿਆ ਪਾਲਣ ਦੀ ਸੁਮੱਤ ਬਖਸ਼ਿਸ਼ ਕਰਨੀ ਗਰੀਬ ਨਿਵਾਜ ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ ਕਿਰਤ ਕਮਾਈਆਂ ਵਿੱਚ ਵਾਧੇ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋਚ ਹੈ ਖੋਜ ਸ਼ਬਦ ਮੈਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ।

जाचक जन जाचै प्रभ दान कर कृपा देवहो हर नाम।

अर्षों पुरुषों चटी तुद डिठे सच्चे पातशाह।

ਜਾਉ। ਮਨਮੁਖ ਭੂਲੇ ਸਭ ਮਰਹੇ ਗਵਾਰ, ਭਵ ਜਲ ਡੂਬੇ ਨਾ ਉਰਵਾਰ ਨਾ ਪਾਰ। ਸਤ

ਸਭ ਕਿਛ ਸਾਚਾ ਸਾਚਾ ਹੈ ਸੋਏ ਊਤਮ ਬ੍ਰਹਮ ਪਛਾਣੈ ਕੋਏ ਸੱਚ ਸਾਚਾ ਸੱਚ ਆਪ

ਦੇਖੈ ਆਪੇ ਸੱਚ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਸ਼ਤਰ ਤਖਤ ਦੇ ਮਾਲਕ, ਗੁਰਗੱਦੀ ਉੱਪਰ ਸੁਭਾਏਮਾਨ, ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਬੜੇ ਅਦਬ ਸਹਿਤ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀ ਵਡਭਾਗੇ ਹੋ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ੇ, ਉਪਰੰਤ ਆਪਣੀ ਗੋਦ ਵਿੱਚ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ। ਆਪ ਜੀ ਨੇ ਗੁਰੂ ਕੀ ਅੰਮ੍ਰਿਤਮਈ ਬਾਣੀ ਪੰਜ ਬਾਣੀਆਂ ਦਾ ਪਾਠ ਸਰਵਣ ਕੀਤਾ, ਔਰ ਨਾਲੋ ਨਾਲ ਸੰਗਤ ਨੇ ਆਪਣੀ ਰਸਨਾ ਨੂੰ ਵੀ ਪਵਿੱਤਰ ਕਰਨ ਲਈ ਆਪ ਬਾਣੀ ਪੜ੍ਹ ਕੇ ਗੁਰੂ ਕੀ ਖੁਸ਼ੀ ਦੇ, ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣੇ ਹੋ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਸਰਬੱਤ ਸੰਗਤ ਉੱਪਰ ਬਖਸ਼ਿਸ਼ ਵਰਤਾਉਂਦੇ ਰਹਿਣ, ਔਰ ਆਪਾਂ ਇਸੇ ਤਰ੍ਹਾਂ ਗੁਰੂ ਕੀ ਬਖਸ਼ਿਸ਼ ਲੈਣ ਲਈ ਉੱਦਮ ਕਰਦੇ ਰਹੀਏ, ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਰਹੀਏ। ਸੋ ਸਾਧ ਸੰਗਤ ਜੀ, ਗੁਰੂ ਪਾਤਸ਼ਾਹ ਜੀ ਰਹਿਮਤ ਕਰਕੇ ਹੁਕਮ ਬਖਸ਼ਿਸ਼ ਕਰ ਰਹੇ ਨੇ, ਜਿਸ ਵਿੱਚ ਮਹਾਰਾਜ ਕੱਚੇ ਧਨ ਦੀ ਗੱਲ ਕਰਦੇ ਨੇ ਕਿ ਸੰਸਾਰ ਅੰਦਰ ਮਨੁੱਖ ਮਾਇਆ ਪਿੱਛੇ, ਦੌਲਤ ਪਿੱਛੇ ਦੌੜਦਾ ਹੈ, ਪਰ ਇਹ ਉਹ ਧਨ ਹੈ ਜਿਹੜਾ ਮਨੁੱਖ ਦਾ ਸਾਥ ਨਹੀਂ ਦਿੰਦਾ। ਇਹ ਸੰਸਾਰ ਵਿੱਚ ਜਿਉਂਦੇ ਜੀ ਮਾਇਆ ਮਨੁੱਖ ਦਾ ਸਾਥ ਦੇ ਸਕਦੀ ਹੈ, ਪਰ ਜਦੋਂ ਇਸ ਸੰਸਾਰ ਤੋਂ ਮਨੁੱਖ ਨੇ ਕੂਚ ਕਰਨਾ, ਫਿਰ ਇਹ ਕੱਚਾ ਧਨ ਕੰਮ ਨਹੀਂ ਆਉਂਦਾ, ਫਿਰ ਲੋੜ ਹੈ ਸੱਚੇ ਧਨ ਦੀ, ਨਾਮ ਧਨ ਦੀ। ਜਿਹੜਾ ਮਨੁੱਖ ਆਪਣੇ ਜੀਵਨ ਕਾਲ ਦੌਰਾਨ ਸੱਚ ਕਮਾਉਣ ਲਈ, ਨਾਮ ਦਾ ਧਨ ਇਕੱਠਾ ਕਰਨ ਲਈ ਉੱਦਮ ਕਰਦਾ ਹੈ, ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਨਾਮ ਦੀ ਦਾਤ ਮੰਗਦਾ, ਫਿਰ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਉਹਦੇ ਕੋਲ ਨਾਮ ਦਾ ਧਨ ਇਕੱਠਾ ਹੋ ਜਾਂਦਾ, ਉਸਦਾ ਇਹ ਜੀਵਨ ਵੀ ਸਫਲਾ ਹੋ ਜਾਂਦਾ ਅਤੇ ਪ੍ਰਲੋਕ ਵੀ ਸੁਹੇਲਾ ਹੋ ਜਾਂਦਾ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਆਪਣਾ ਉੱਦਮ ਕਰਨਾ ਫਰਜ਼ ਹੈ। ਸੋ ਹੁਣ ਸਮਾਂ ਹੋਇਆ ਹੈ ਹਰ ਰੋਜ਼ ਦੀ ਤਰ੍ਹਾਂ ਗੁਰਮੰਤਰ ਦਾ ਸੰਗਤੀ ਰੂਪ ਵਿੱਚ ਅਭਿਆਸ ਹੋਇਆ ਹੋਵੇਗਾ। ਸੋ ਆਪ ਜੀ ਨੇ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਲਾਹੇ ਲੈਣ ਦੀ ਕਿਰਪਾਲਤਾ ਕਰਨੀ ਜੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

와일와일

Grü, va, grü, va, grü.

ਅੰਤਰਗਤ ਹੋ ਕੇ ਸਾਧ ਸੰਗਤ ਜੀ ਆਪਣੇ 2 ਮਿੰਟ ਵਾਸਤੇ ਨਾਮ ਨੂੰ ਸੁਣਨਾ ਕਰਨਾ ਜੀ। ਉਹ ਨਾਭ ਚੱਕਰ ਤੇ ਸੁਣ ਸਕਦੇ ਹੋ, ਹਿਰਦਾ ਚੱਕਰ ਜਿੱਥੇ ਦਿਲ ਦੀ ਧੜਕਣ ਉੱਥੇ ਸੁਣ ਸਕਦੇ ਹੋ, ਕੰਠ ਚੱਕਰ ਜਿੱਥੇ ਗਲੇ ਚੋਂ ਆਵਾਜ਼ ਆਉਂਦੀ ਆ। ਕਿਸੇ ਵੀ ਪ੍ਰਾਣੀ ਨੇ ਜ਼ੋਰ ਦੇ ਕੇ ਮਸਤਕ ਤੇ ਧਿਆਨ ਲਿਜਾਣ ਦੀ ਕੋਸ਼ਿਸ਼ ਨਹੀਂ ਕਰਨੀ ਜੀ। ਉਹ ਨੇਤਰ ਬੰਦ ਰੱਖਣੇ ਆ ਜੀ। ਉਹ ਜਿਨ੍ਹਾਂ ਗੁਰਮੁਖਾਂ ਦੇ ਸ਼ਬਦ ਚੱਲਦੇ ਆ ਉਹਨਾਂ ਨੇ ਸ਼ਬਦਾਂ ਵਿੱਚ ਵੀ ਧਿਆਨ ਰੱਖਣਾ ਜੀ। ਉਹ

ਇਹ ਕੁਦਰਤ ਸਾਜੀ ਐ ਕਰਿਆ ਸਿੰਠੋ ਚਾ ਦਾਤਾ ਕਰਤਾ ਆਪੋ ਉਸ ਦੇਵੇ ਕਰੇ ਪਸਾਓ ਤੂੰ ਜਾਣੋ ਇਸ ਸਭ ਸੇ ਦਿਲ ਸਿੰਧ ਕਵਾਓ ਕਰਿਆ ਸਿੰਠੋ ਚਾਓ ਕਰਿਆ।

ਨਾਨਕ ਜੀਓ ਪਾਇ ਕੈ ਲਖਨਾ ਵਿਦਰ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੈ ਚੁਣ ਵਖੜੇ ਜਮਾਲਿਆ ਥਾਉ ਨਾ ਪਾਇਨ ਕੂੜਿਆ ਮੁਖ ਕਾਲੇ ਦੁਜਕ ਚਾਲਿਆ ਤੇਰੇ ਨਾ ਰਤੇ ਸੇਜਨ ਗਏ ਹਾਰ ਸ਼ਗਨ ਵਾਲਿਆ ਲਿਖਣਾ ਵਿਤਨ ਬਹਾਲਿਆ ਲਿਖਣਾ ਵਿਤਨ ਬਹਾਲਿਆ।

ਮਾੜੀ ਨਜ਼ਰ ਕਰੇ ਆਪਣੀ ਤਾਂ ਦ੍ਰਿਸ਼ਤ ਕਿਰਪਾਇਆ। ਇਹੋ ਜਿਹੇ ਵਚਨ ਪ੍ਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਉਡਦਾਤਾ ਕਿਉਂ ਨਹੀਂ ਸੁਖ ਨੇ ਲੋਕ ਸਪਾਇਆ। ਸਤਿਗੁਰ ਮਿਲਿਆ ਸਚ ਪਾਇਆ ਜਿਨ੍ਹੇ ਵਿੱਚੋਂ ਗਵਾਇਆ।

0: चले स्वर्गे मारिए, मैं चले स्वर्गे मारिए।
1: आसा महला चौथा जन्म।

0: ਪੌੜੀ।
1: ਸਤਿਗੁਰ ਵਿਟੋ ਵਾਰਿਆ ਤੁਮ ਲਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅਨਿੰਦਿਆ, ਇੰਨੀ ਨੇਤਰੀ ਜਗਤ ਨਿਹਾਲਿਆ। ਖਸਮ ਖਸਮ ਛੋੜ ਦੂਜੇ ਲੱਗੇ ਡੁੱਬੇ ਸਿਵਣ ਜਾ ਰਿਹਾ, ਸਤਿਗੁਰੂ ਹੈ ਵਿਵਸਥਾ ਵੇਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ, ਕਰ ਕਿਰਪਾ ਪਾਰ ਉਤਾਰਿਆ।

ਪੜ੍ਹ ਸਕੋ ਅੱਖੇ ਆਪਣਾ ਸੁਨਾ ਸੋਚਣ ਕੱਢੀ ਹੈ ਕਿਤਾਬ ਆਪਣਾ ਪੇਰੇ ਖਸਡੀ ਹੈ ਜਾ ਰਹਿਣਾ ਨਾਹੀ ਹੈ ਜਗਤਾ ਗਾਦਗਾਰ ਵੰਡੀ ਹੈ ਮੰਦਾ ਕਿਸ ਨਾ ਆਖੀਏ ਪੜਖਰੇ ਬੁੱਝੀਏ ਮੂਰਖੇ ਨਾਲ ਉਜੀਏ ਮੂਰਖੇ ਨਾਲ

ਬਹੀ ਦੇ ਧਾਰੀ ਹੈ। ਦੇਖੇਗੀ ਤਾਂ ਆਪਣਾ ਦਰਗ ਜੀ ਪੱਕੀ ਸਾਰੀ ਹੈ, ਜੋ ਆਇਆ ਸੋ ਚੱਲ ਸਭ ਕੋਈ ਇਹੀ ਵਾਰੀ ਹੈ। ਇਸਕੇ ਜੀ ਪ੍ਰਾਣ ਹੈ ਕੁਸਹਿ ਮਨੁ ਸਾਰੀ ਹੈ, ਪਨਥੀ ਆਪਣਾ ਪਹਿਕਾ ਸਵਾਰੀ ਹੈ, ਪਹਿਕਾ ਸਵਾਰੀ।

ਹੁਰਮਤ ਦਿਸਨੋ ਅਗਲੀ ਉਹ ਜੋ ਦੂਣਾ ਖਾਏ ਕਿਸਮੇ ਕਰੇ ਬਰਾਬਰੀ ਫਿਰ ਗੈਰ ਦੰਦਰ ਪਾਵੇ ਗਲਾ ਮੁਹਿੰਮ ਪਾਣਾ ਖਾਏ ਇਸਦਾ ਤਾਂ ਖਾਉਣਾ ਉਸਕੇ ਸਵਾਸ ਨਾਲ ਨਾ ਚੱਲੇ ਨਾਲ ਕਿਸਮ ਚੱਲੇ ਅਰਦਾਸ।

ਤੂੰ ਅਥਾਹ ਅਪਾਰ ਅਤਿ ਉੱਚਾ ਕੋਈ ਅਵਰ ਨਾ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰਹਿਣ ਸਾਸ ਸਾਸ ਗੁਣ ਗਾਵਾਂ

ਸੁਖ ਨਾਨਕ ਮੰਗੈ ਸਾਹਿਬ ਤੁਠੈ ਪਾਵਾਂ।

जुगो जुग अटल चवर छतर तख्त दे मालक दसां पातशाहियां दी जागत जोत नाम बाणी के बोहित आत्मक शीतलता दे मुजस्मे रूहानी ज्ञान दे चानण मुनारे सर्व सांझी वालता दे अलंबरदार ग्रीवनवाज सतगुरु साहिब श्री गुरु ग्रंथ साहिब महाराज जी दी पावन मुकद्दस निगी गोद दा आनंद माण रही गुरु सवारी खालसा साध संगत जी गुरु बख्शी फतेह दी सांझ पाईए वाहेगुरु जी का खालसा वाहेगुरु जी की फतेह। आप जी हर रोज दी तरह अमृत वेले तो सजे हुए दीवान अंदर हाजरी भर के गुरु की अमृतमयी बाणी गुरबाणी कीर्तन सरवण करके लाहा लै रहे हो। समा होया है सतगुरु पातशाह जी दी इस इलाही रस भिन्नी अमृतमयी बाणी दा बाणी दी विचार दा। सो सतसंगत जी विचार अधीन शब्द गौड़ी राग अंदर शहीदां दे सिरताज प्रतख हरि स्वरूप बाणी के बोहित सतगुरु पंचम गुरदेव श्री गुरु अर्जन देव महाराज जी दी पावन मुबारक रसना तो उचारण होया है अते गुरु ग्रंथ साहिब महाराज जी दे पावन अंग 249 उपर सुभायमान है। इस पावन शब्द दे दो पद आप जी कल सरवण कर चुके हो। शब्द दा तीसरा पद तीसरा बंद इस दियां दो पहलियां पंक्तियां आप जी ने सरवण कीतियां ने। शब्द जो शुरू हुंदा है जिस दी विचार आप जी कल सरवण कर चुके हो गौड़ी महला पंजवा सुन सखिए मिल उद्दम करेहां मनाए लह हर कंत। शब्द इथों शुरू हुंदा है। इस पावन शब्द अंदर एक शुरुआत विच शब्द आया सखिए। सखी दा अर्थ है सहेली। ते आम तौर ते जो बीबियां ने औरतां ने दो औरतां विच दोस्ती होवे ते उन्हां नूं आख्या जांदा है सखियां सहेलियां। गुरु ग्रंथ साहिब महाराज जी दी बाणी विच जीव नूं मनुख नूं उस अकाल पुरख दियां इस्त्रियां दे रूप विच प्रगट कीता है। सतगुरु पातशाह वचन करदे ने इस संसार अंदर पुरश केवल ते केवल एक है बाकी सब इस्त्रियां ने। पुरश कौन है? ओ कोई होर नहीं इस सृष्टि नू रचन साजन बनाउन वाला अकाल पुरख प्रभु परमात्मा। ते बाकी सारे जिन्ने भी शरीर मनुखां दे ने भावे किसी औरत दा शरीर है भावे किसी मर्द दा शरीर है
ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਇਹ ਸਾਰੇ ਸਰੀਰ ਉਸ ਅਕਾਲ ਪੁਰਖ ਪ੍ਰਭੂ ਦੇ ਉਸ ਅਕਾਲ ਪੁਰਖ ਦੀਆਂ ਇਸਤਰੀਆਂ ਹਨ, ਨਾਰਾਂ ਹਨ, ਔਰਤਾਂ ਹਨ। ਗੁਰੂ ਕਾ ਬਚਨ ਹੈ, ਇਸ ਜੱਗ ਮਹਿ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਅਕਾਲ ਪੁਰਖ ਉਹ ਪੁਰਸ਼ ਹੈ ਤੇ ਬਾਕੀ ਜਿੰਨੇ ਵੀ ਮਨੁੱਖ ਨੇ, ਭਾਵੇਂ ਔਰਤਾਂ ਨੇ ਭਾਵੇਂ ਮਰਦ ਨੇ, ਉਹਦੀਆਂ ਇਸਤਰੀਆਂ ਨੇ। ਮਨੁੱਖਾ ਜਨਮ ਉਸ ਅਕਾਲ ਪੁਰਖ ਦੀ ਪ੍ਰਾਪਤੀ ਲਈ ਮਿਲਿਆ ਹੈ। ਭਾਵੇਂ ਸਰੀਰ ਔਰਤ ਦਾ ਹੈ, ਭਾਵੇਂ ਮਰਦ ਦਾ ਹੈ, ਸਾਰਿਆਂ ਨੇ ਉਸ ਅਕਾਲ ਪੁਰਖ ਦੀ ਪ੍ਰਾਪਤੀ ਲਈ ਸਾਧਨਾ ਕਰਨੀ ਹੈ। ਸਤਸੰਗਤ ਵਿੱਚ ਗੁਰੂ ਕੇ ਸਿੱਖ ਅਕਾਲ ਪੁਰਖ ਦੇ ਮਿਲਾਪ ਦਾ ਮਾਰਗ ਪ੍ਰਾਪਤ ਕਰਨ ਲਈ, ਪਤਾ ਕਰਨ ਲਈ ਆਉਂਦੇ ਨੇ। ਸਤਸੰਗਤ ਵਿੱਚ ਉਸਦੇ ਸੁਭਾਅ ਬਾਰੇ, ਉਸਦੀ ਸਿਫਤ ਬਾਰੇ ਦੱਸਿਆ ਜਾਂਦਾ। ਉਹ ਪ੍ਰਭੂ ਜਿਸ ਨੂੰ ਮਿਲਣਾ ਹੈ ਉਹ ਕੈਸਾ ਹੈ, ਉਸਦੇ ਅੰਦਰ ਕਿਸ ਤਰ੍ਹਾਂ ਦੇ ਗੁਣ ਨੇ, ਉਹ ਪ੍ਰਸੰਨ ਕਿਵੇਂ ਹੁੰਦਾ ਹੈ, ਉਸ ਨੂੰ ਮਿਲਣ ਲਈ ਸਾਨੂੰ ਕਿਹੜੇ ਗੁਣ ਧਾਰਨ ਕਰਨੇ ਪੈਣਗੇ, ਇਹ ਸਭ ਕੁਝ ਸਤਸੰਗ ਵਿੱਚੋਂ ਹਾਸਲ ਹੁੰਦਾ। ਫਿਰ ਜਿਨ੍ਹਾਂ ਨੂੰ ਉਹਦੇ ਮਿਲਾਪ ਦੀ ਤੜਫ ਹੈ, ਜਿਨ੍ਹਾਂ ਨੂੰ ਅਹਿਸਾਸ ਹੈ ਕਿ ਅਸੀਂ ਉਸ ਆਪਣੇ ਮਾਲਕ ਪ੍ਰਭੂ ਪਤੀ ਤੋਂ ਵਿਛੜ ਚੁੱਕੀਆਂ ਹੋਈਆਂ ਜੀਵ ਇਸਤਰੀਆਂ ਹਾਂ, ਉਹ ਸਤਸੰਗੀ ਫਿਰ ਆਪਸ ਵਿੱਚ ਉਸਦੇ ਮਿਲਾਪ ਬਾਰੇ, ਉਸਦੇ ਗੁਣਾਂ ਬਾਰੇ ਵਿਚਾਰਾਂ ਕਰਦੇ ਨੇ। ਹੁਣ ਇੱਕ ਸਖੀ ਦੂਸਰੀ ਸਖੀ ਨੂੰ, ਇੱਕ ਸਤਸੰਗੀ ਦੂਜੇ ਸਤਸੰਗੀ ਨੂੰ ਇਹ ਕਹਿ ਰਿਹਾ ਕਿ ਉੱਦਮ ਕਰੀਏ, ਉਹਦੇ ਮਿਲਣ ਦਾ ਯਤਨ ਕਰੀਏ। ਅਤੇ ਇਸ ਤੀਸਰਾ ਬੰਦ ਜਿਹੜਾ ਅੱਜ ਆਪਾਂ ਵਿਚਾਰਨਾ ਹੈ, ਇੱਥੇ ਪੰਚਮ ਗੁਰਦੇਵ ਬਖਸ਼ਿਸ਼ ਕਰ ਰਹੇ ਨੇ ਕਿ ਇੱਕ ਸਖੀ ਇੱਕ ਸਤਸੰਗੀ ਜੀਵ ਇਸਤਰੀ ਦੂਜੀ ਸਤਸੰਗੀ ਜੀਵ ਇਸਤਰੀ ਨੂੰ ਕਹਿ ਰਹੀ ਹੈ, ਸਖੀ ਇੱਛ ਕਰੀ ਨਿਤ ਸੁੱਖ ਮਨਾਈ, ਪ੍ਰਭ ਮੇਰੀ ਆਸ ਪੁਜਾਏ। ਇੱਕ ਸਤਸੰਗੀ ਦੂਜੇ ਸਤਸੰਗੀ ਨੂੰ ਕਹਿ ਰਿਹਾ ਕਿ ਮੇਰੇ ਅੰਦਰ ਇੱਕ ਇੱਛਾ ਹੈ ਤੇ ਮੈਂ ਇਹ ਇੱਛਾ ਕਰਦੀ ਹਾਂ ਕਿ ਉਹ ਜਿਹੜੀ ਮੇਰੇ ਅੰਦਰ ਦੀ ਆਸ ਹੈ ਨਾ, ਮੈਂ ਸੁੱਖਾਂ ਸੁੱਖ ਦੀਆਂ ਹਰ ਰੋਜ਼ ਕਿ ਪਰਮਾਤਮਾ ਉਹ ਪ੍ਰਭੂ ਮੇਰੀ ਆਸ ਪੂਰੀ ਕਰ ਦੇਵੇ। ਪਰ ਆਸ ਹੈ ਕਿਹੜੀ? ਹੁਣ ਅਗਲੀ ਪੰਕਤੀ ਵਿੱਚ ਉਸਦਾ ਖੁਲਾਸਾ ਹੈ।

ਹੁਣ ਉਹ ਜੀਵੇ ਸਤਰੀ ਦੱਸ ਰਹੀ ਹੈ ਮੇਰੇ ਅੰਦਰ ਆਸ ਕਿਹੜੀ ਹੈ, ਮੇਰੇ ਅੰਦਰ ਦੀ ਇੱਛਾ ਹੈ ਕੀ? ਕੋਈ ਦੁਨਿਆਵੀ ਇੱਛਾ ਨਹੀਂ, ਕਿਸੇ ਪਦਾਰਥ ਦੀ ਪ੍ਰਾਪਤੀ ਦੀ ਇੱਛਾ ਨਹੀਂ, ਕਿਸੇ ਪਦਵੀ ਨੂੰ ਪ੍ਰਾਪਤ ਕਰਨ ਦਾ ਲਾਲਚ ਨਹੀਂ। ਇੱਛਾ ਹੈ ਚਰਨ ਪਿਆਸੀ ਦਰਸ਼ ਬੈਰਾਗਨ, ਮੈਂ ਉਸ ਪ੍ਰਭੂ ਦੇ ਦੀਦਾਰ ਚਾਹੁੰਦੀ ਹਾਂ, ਮੈਂ ਉਸਦੇ ਦਰਸ਼ਨ ਕਰਨੇ ਲੋਚਦੀ ਹਾਂ, ਮੇਰੇ ਅੰਦਰ ਪਿਆਸ ਹੈ ਉਹਦੇ ਚਰਨਾਂ ਨਾਲ ਲਿਪਟ ਜਾਣ ਦੀ, ਉਹ ਮੈਨੂੰ ਮਿਲ ਜਾਏ, ਮੈਂ ਉਸਦੇ ਦੀਦਾਰ ਕਰਾਂ, ਉਹਦੇ ਚਰਨ ਫੜ ਲਵਾਂ। ਹੁਣ ਇਹ ਵੱਡੀ ਇੱਛਾ ਹਰ ਇੱਕ ਦੇ ਅੰਦਰ ਪੈਦਾ ਨਹੀਂ ਹੁੰਦੀ। ਹਜ਼ਾਰਾਂ ਲੋਕ ਗੁਰੂ ਦਰਬਾਰ ਵਿੱਚ ਆਉਂਦੇ ਨੇ ਅਤੇ ਕੋਈ ਵਿਰਲਾ ਹੈ ਜਿਸ ਦੇ ਅੰਦਰ ਇਹ ਭਾਵਨਾ ਪ੍ਰਬਲ ਹੋ ਗਈ ਕਿ ਮੈਂ ਉਸ ਅਕਾਲ ਪੁਰਖ ਦੇ ਦੀਦਾਰ ਕਰਨੇ ਨੇ, ਜਿਸ ਦੇ ਅੰਦਰ ਵੈਰਾਗ ਆ ਗਿਆ, ਜਿਸ ਨੂੰ ਦੁਨੀਆਂ ਦਾ ਕੋਈ ਪਦਾਰਥ, ਕੋਈ ਸ਼ੈ, ਕੋਈ ਵਸਤੂ ਚੰਗੀ ਨਹੀਂ ਲੱਗਦੀ, ਜਿਸ ਨੇ ਜਾਣ ਲਿਆ ਕਿ ਸੰਸਾਰ ਨਾਸ਼ਮਾਨ ਹੈ, ਇਹ ਸਰੀਰ ਵੀ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਅਤੇ ਸਰੀਰ ਦੇ ਜਿੰਨੇ ਵੀ ਰਸ ਨੇ ਇਹ ਹੋਛੇ ਰਸ ਨੇ, ਅਤੇ ਨਾਮ ਦਾ ਰਸ ਮਹਾਰਸ ਹੈ, ਜਿਸ ਰਸ ਦੇ ਦੁਆਰਾ ਉਸ ਪ੍ਰਭੂ ਪ੍ਰੀਤਮ ਤੱਕ ਪਹੁੰਚ ਹੋ ਸਕਦੀ ਹੈ, ਉਹ ਪੂਰਨ ਤੌਰ 'ਤੇ ਵੈਰਾਗਵਾਨ ਹੈ। ਉਹਦੇ ਉੱਪਰ ਸੰਸਾਰ ਦੇ ਕਿਸੇ ਪਦਾਰਥ, ਕਿਸੇ ਰਿਸ਼ਤੇ ਨਾਤੇ ਦਾ, ਮੋਹ ਮਾਇਆ ਦਾ ਕੋਈ ਪ੍ਰਭਾਵ ਨਹੀਂ, ਕੋਈ ਪਕੜ ਨਹੀਂ। ਵੈਰਾਗ ਦਾ ਮਤਲਬ ਹੀ ਇਹ ਹੈ ਕਿ ਉਪਰਾਮ ਹੋ ਜਾਣਾ। ਸੰਸਾਰ ਵਿੱਚ ਮਨੁੱਖ ਕੰਮ ਧੰਦੇ ਕਰਦਾ, ਪਰਿਵਾਰ ਵਿੱਚ ਰਹਿੰਦਾ, ਪਦਾਰਥਾਂ ਨੂੰ ਭੋਗਦਾ ਹੋਇਆ ਵੀ ਇਹਨਾਂ ਤੋਂ ਨਿਰਲੇਪ ਹੋ ਜਾਏ ਤੇ ਸੁਰਤ ਜੁੜ ਜਾਏ ਉਸ ਅਕਾਲ ਪੁਰਖ ਨਾਲ, ਤੇ ਅਹਿਸਾਸ ਹੋ ਜਾਏ ਕਿ ਮੈਂ ਵਿਛੜਿਆ ਹੋਇਆ ਹਾਂ। ਮਿਲਾਪ ਤੋਂ ਪਹਿਲਾਂ ਜਿਸਨੇ ਅਕਾਲ ਪੁਰਖ ਦੇ ਦੀਦਾਰ ਕਰਨੇ ਨੇ, ਮਿਲਣਾ ਹੈ ਉਸਨੂੰ, ਪ੍ਰਾਪਤ ਕਰਨਾ ਹੈ ਰੱਬ ਨੂੰ, ਉਹਦੇ ਅੰਦਰ ਇਹ ਭਾਵਨਾ ਪ੍ਰਬਲ ਹੋਣੀ ਚਾਹੀਦੀ ਹੈ ਕਿ ਮੈਂ ਵਿਛੜਿਆ ਹੋਇਆ ਹਾਂ। ਜਿੰਨੀ ਦੇਰ ਵਿਛੋੜੇ ਦਾ ਅਹਿਸਾਸ ਨਹੀਂ ਹੁੰਦਾ, ਉਨੀ ਦੇਰ ਮਿਲਾਪ ਵੱਲ ਯਤਨੀ ਨਹੀਂ ਹੋਵੇਗਾ, ਤੇ ਜਿਨ੍ਹਾਂ ਨੂੰ ਅਹਿਸਾਸ ਹੋ ਜਾਂਦਾ, ਜਿਨ੍ਹਾਂ ਦੇ ਅੰਦਰ ਇਹ ਗੱਲ ਪੱਕੀ ਹੋ ਜਾਂਦੀ ਹੈ ਕਿ ਮੈਂ ਉਸ ਪ੍ਰਭੂ ਤੋਂ ਵਿਛੜਿਆ ਹੋਇਆ ਹਾਂ, ਫਿਰ ਉਹਨਾਂ ਦੇ ਅੰਦਰੋਂ ਇਹ ਤੜਫ ਰੂਪੀ ਅਰਦਾਸ ਨਿਕਲਦੀ ਹੈ, ਬਹੁਤ ਜਨਮ ਵਿਛੁਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਮੇਰੇ ਅੰਦਰ ਆਸ ਹੈ, ਮੈਂ ਤੇਰੇ ਦੀਦਾਰ ਚਾਹੁੰਦਾ ਹਾਂ, ਮੈਨੂੰ ਤੇਰੇ ਦਰਸ਼ਨਾਂ ਦੀ ਲੋਚਾ ਹੈ, ਸਿੱਖ ਹੈ। ਅੰਦਰ ਵੈਰਾਗ ਦਾ ਸੱਪ ਡੰਗ ਮਾਰ ਜਾਏ। ਭਗਤ ਕਬੀਰ ਸਾਹਿਬ ਨੇ ਇੱਕ ਆਪਣੇ ਸਲੋਕ ਅੰਦਰ ਬੜਾ ਸੁੰਦਰ ਜ਼ਿਕਰ ਕੀਤਾ ਹੈ ਕਿ ਜਿਹੜਾ ਵਿਛੋੜੇ ਦਾ ਨਾਗ ਹੈ ਨਾ, ਜਿਸ ਨੂੰ ਡੱਸ ਜਾਂਦਾ, ਫਿਰ ਇਸ ਵਿਛੋੜੇ ਦੇ ਨਾਗ ਦਾ ਕੋਈ ਇਲਾਜ ਨਹੀਂ, ਜਿਹਨੂੰ ਡੰਗ ਮਾਰ ਜਾਏ ਉਹਦਾ ਕੋਈ ਮੰਤਰ ਨਹੀਂ। ਆਮ ਤੌਰ 'ਤੇ ਸਾਡੇ ਸਮਾਜ ਵਿੱਚ, ਹਿੰਦੁਸਤਾਨ ਦੀ ਧਰਤੀ 'ਤੇ, ਸੱਪਾਂ ਨੂੰ ਕੀਲਣ ਵਾਲੇ ਮੰਤਰ ਨੇ, ਪਰ ਜਿਹੜਾ ਵਿਛੋੜੇ ਦਾ ਨਾਗ ਹੈ ਨਾ, ਉਹਨੂੰ ਕੀਲਣ ਵਾਲਾ ਕੋਈ ਮੰਤਰ ਵੀ ਨਹੀਂ ਬਣਿਆ। ਜਿਸ ਮਨੁੱਖ ਦੇ ਅੰਦਰ ਬਿਰਹਾ ਪੈਦਾ ਹੋ ਗਿਆ, ਜਿਸ ਨੂੰ ਇਹ ਅਹਿਸਾਸ ਹੋ ਗਿਆ, ਤੜਫ ਪੈਦਾ ਹੋ ਗਈ ਕਿ ਮੈਂ ਵਿਛੜਿਆ ਹਾਂ, ਤੇ ਜਿੰਨਾ ਚਿਰ ਦੀਦਾਰ ਨਹੀਂ ਹੁੰਦੇ ਉਹਨਾਂ ਚਿਰ ਸ਼ਾਂਤੀ ਨਹੀਂ, ਉਹਨਾਂ ਚਿਰ ਟਿਕਾ ਨਹੀਂ, ਅੰਦਰ ਵਿਛੋੜੇ ਦੀ ਬੜੀ
ਵਿਆਕੁਲ ਕਰ ਦੇਣ ਵਾਲੀ ਪੀੜ ਚੀਸ ਪੈ ਰਹੀ ਹੈ। ਉਹ ਫਿਰ ਦੁਨਿਆਵੀ ਪਦਾਰਥਾਂ ਦੀ ਪਕੜ ਤੋਂ ਉੱਪਰ ਉੱਠ ਜਾਂਦਾ ਹੈ। ਵਿਛੋੜੇ ਦਾ ਅਹਿਸਾਸ ਇੰਨਾ ਜ਼ਬਰਦਸਤ ਹੈ ਕਿ ਮੈਂ ਆਪਣੇ ਪ੍ਰਭੂ ਪਿਆਰੇ ਤੋਂ ਵਿਛੜਿਆ ਹਾਂ, ਮਿਲਣਾ ਹੈ, ਦੀਦਾਰ ਕਰਨੇ ਨੇ। ਉਹਨੂੰ ਕੋਈ ਵੀ ਚੀਜ਼ ਭਰਮਾ ਨਹੀਂ ਸਕਦੀ, ਮਾਇਆ ਦੀ ਪਦਾਰਥਾਂ ਦੀ ਚਮਕ ਦਮਕ, ਪਦਾਰਥਾਂ ਦੀ ਪਕੜ ਉਹਦੇ ਉੱਪਰ ਹਾਵੀ ਨਹੀਂ ਹੁੰਦੀ। ਉਹਨਾਂ ਨੂੰ ਖਾਣਾ ਪੀਣਾ ਵੀ ਕਈ ਵਾਰ ਭੁੱਲ ਜਾਂਦਾ, ਉਹਨਾਂ ਨੂੰ ਸੌਣਾ ਵੀ ਭੁੱਲ ਜਾਂਦਾ। ਸਤ ਸੰਗਤ ਕੈਸੀਆਂ ਅਵਸਥਾਵਾਂ ਨੇ। ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਇੱਕ ਵਾਰ ਉਹਨਾਂ ਨੇ ਬਚਨ ਕੀਤਾ ਕਿ ਜਦੋਂ ਅਸੀਂ ਸਾਧਨਾ ਕਰ ਰਹੇ ਸੀ ਤੇ ਲਗਾਤਾਰ, ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ, ਲਗਾਤਾਰ 9 ਸਾਲ ਜ਼ਮੀਨ ਤੇ ਪਿੱਠ ਨਹੀਂ ਲਾਈ, ਜੇ ਕੁਝ ਸਮਾਂ ਕੁਝ ਮਿੰਟ ਨੀਂਦ ਲੈਣੀ ਵੀ ਤੇ ਸਿਰ ਅੱਗੇ ਵੱਲ ਨੂੰ ਧਰਤੀ ਉੱਪਰ ਲੱਗ ਜਾਣਾ। ਪ੍ਰਭੂ ਦਾ ਮਿਲਾਪ ਕੋਈ ਸੌਖਾ ਵੀ ਨਹੀਂ, ਇਹ ਸਾਧਨਾ ਬੜੀ ਕਠਿਨ ਹੈ। ਜੇ ਆਖਿਆ ਜਾਂਦਾ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ, ਖੰਡੇ ਨਾਲੋਂ ਤਿੱਖਾ ਤੇ ਵਾਲ ਨਾਲੋਂ ਬਰੀਕ ਰਸਤਾ ਹੈ, ਇਸ ਤੇ ਚੱਲਣਾ ਕੋਈ ਸੌਖਾ ਨਹੀਂ, ਪਰ ਜਿਹੜੇ ਚੱਲਦੇ ਨੇ ਉਹਨਾਂ ਦੇ ਅੰਦਰ ਅਹਿਸਾਸ ਹੀ ਐਡਾ ਜ਼ਬਰਦਸਤ ਹੁੰਦਾ, ਉਹਨਾਂ ਦੇ ਅੰਦਰ ਵਿਛੋੜੇ ਦਾ ਸੱਪ ਐਸਾ ਡੰਗ ਮਾਰਦਾ, ਫਿਰ ਕੋਈ ਚੀਜ਼, ਕੋਈ ਮੰਤਰ ਕਿਸੇ ਪਦਾਰਥ ਦਾ ਉਹਨਾਂ ਉੱਪਰ ਕੰਮ ਨਹੀਂ ਕਰਦਾ। ਉਹਨਾਂ ਨੂੰ ਆਪਣੀ ਮੰਜ਼ਿਲ ਤੋਂ ਕੋਈ ਚੀਜ਼ ਡੁਲਾ ਨਹੀਂ ਸਕਦੀ, ਮਾਇਆ ਦਾ ਪ੍ਰਭਾਵ ਤੋਂ ਮੁਕਤ ਹੋ ਜਾਂਦੇ ਨੇ। ਕਬੀਰ ਬਿਰਹੋਂ ਭੁਯੰਗਮ ਮਨ ਬਸੈ, ਮੰਤ ਨਾ ਮਾਨੈ ਕੋਏ, ਰਾਮ ਬਯੋਗੀ ਨਾ ਜੀਐ, ਜੀਐ ਤਾਂ ਬੌਰਾ ਹੋਏ। ਫਿਰ ਜਿਹੜੇ ਇਸ ਤਰ੍ਹਾਂ ਦੇ ਬਯੋਗੀ ਪੁਰਸ਼ ਨੇ, ਵੈਰਾਗਵਾਨ ਨੇ, ਜਿਨ੍ਹਾਂ ਨੂੰ ਰੱਬੀ ਵਿਛੋੜੇ ਦਾ ਅਹਿਸਾਸ ਹੋ ਗਿਆ, ਉਹ ਫਿਰ ਜੀਵਤ ਮ੍ਰਿਤਕ ਹੋ ਜਾਂਦੇ ਨੇ। ਰਾਮ ਬਯੋਗੀ ਨਾ ਜੀਐ, ਉਹ ਸਾਡੇ ਵਾਂਗ ਨਹੀਂ ਜਿਉਂਦਾ, ਜੀਐ ਤਾਂ ਬੌਰਾ ਹੋਏ। ਫਿਰ ਜਿਹੜਾ ਜੀਵਨ ਉਹ ਜਿਉਂਦਾ ਸੰਸਾਰ ਨਾਲੋਂ ਵੱਖਰਾ, ਉਹਨਾਂ ਦਾ ਜੀਵਨ ਜਿਉਣ ਦਾ ਢੰਗ ਬਦਲ ਜਾਂਦਾ। ਤੇ ਇਸੇ ਨੂੰ ਸਤਿਗੁਰੂ ਪਾਤਸ਼ਾਹ ਨੇ ਫਰਮਾਇਆ, ਭਗਤਾਂ ਤੈ ਸਹਿ ਸਾਰੀਆਂ, ਜੋੜ ਕਦੇ ਨਾ ਆਇਆ। ਸੰਸਾਰੀ ਲੋਕਾਂ ਦਾ, ਸੰਸਾਰੀ ਬਿਰਤੀ ਵਾਲਿਆਂ ਦਾ, ਜਿਨ੍ਹਾਂ ਨੂੰ ਰੱਬੀ ਪ੍ਰੇਮ ਦੀ ਸ਼ੋਅ ਹਾਸਲ ਨਹੀਂ ਹੋਈ, ਜਿਨ੍ਹਾਂ ਨੂੰ ਹਾਲੇ ਅਹਿਸਾਸ ਹੀ ਨਹੀਂ ਹੋਇਆ ਕਿ ਵਿਛੜੇ ਹੋਏ ਹਾਂ, ਉਹਨਾਂ ਦਾ ਜੀਵਨ ਢੰਗ ਬਿਲਕੁਲ ਵੱਖਰਾ ਹੈ ਤੇ ਭਗਤਾਂ ਦਾ, ਵੈਰਾਗਵਾਨ ਪੁਰਸ਼ਾਂ ਦਾ ਜੀਵਨ ਬਿਲਕੁਲ ਵੱਖਰਾ ਹੈ। ਉਹ ਜਿਹੜਾ ਜੀਵਨ ਜਿਉਂਦੇ ਨੇ ਲੋਕਾਂ ਦੀ ਨਜ਼ਰ ਵਿੱਚ, ਜੀਏ ਤਾਂ ਬੌਰਾ ਹੋਏ, ਜਦੋਂ ਉਹਦਾ ਜਿਹੜਾ ਜੀਵਨ ਉਹ ਪਰਮਾਰਥਕ ਮਾਰਗ ਦੇ ਪੰਧੀ ਜਿਉਂਦੇ ਨੇ, ਲੋਕਾਂ ਦੀ ਨਜ਼ਰ ਵਿੱਚ ਉਹ ਬੌਰੇ ਕਮਲੇ ਸ਼ੁਦਾਈ ਗਿਣੇ ਜਾਂਦੇ ਨੇ। ਗੁਰੂ ਨਾਨਕ ਸਾਹਿਬ ਆਪ ਫਰਮਾਉਂਦੇ ਨੇ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਖਾ ਨਾਨਕ ਬੌਰਾਨਾ, ਹਉ ਹਰ ਬਿਨ ਅਵਰ ਨਾ ਜਾਨਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਉਸ ਪ੍ਰਭੂ ਦਾ ਦੀਵਾਨਾ ਹੋ ਗਿਆ, ਤੇ ਲੋਕ ਕਹਿੰਦੇ ਨੇ ਨਾਨਕ, ਕੋਈ ਕਹਿੰਦਾ ਭੂਤਨਾ, ਕੋਈ ਕਹਿੰਦਾ ਜਿੰਨ ਹੈ, ਬੇਤਾਲਾ ਕਹਿੰਦੇ ਨੇ ਜਿੰਨ ਨੂੰ, ਇਹ ਜੀਵਨ ਦੇ ਤਾਲ ਤੋਂ ਖੁੰਝ ਗਿਆ। ਸਤਿਗੁਰੂ ਪਾਤਸ਼ਾਹ ਫਰਮਾ ਰਹੇ ਨੇ, ਭਗਤ ਕਬੀਰ ਸਾਹਿਬ ਕਹਿੰਦੇ ਨੇ ਉਹਦਾ ਜੀਵਨ ਢੰਗ ਐਸਾ ਹੋ ਜਾਂਦਾ ਕਿ ਲੋਕ ਉਹਨੂੰ ਸ਼ੁਦਾਈ ਤੇ ਪਾਗਲ ਸਮਝਦੇ ਨੇ, ਕਮਲਾ ਸਮਝਦੇ ਨੇ। ਪਰ ਜਿਨ੍ਹਾਂ ਨੂੰ ਵਿਛੋੜੇ ਦਾ ਸੱਪ ਡੰਗ ਮਾਰ ਜਾਂਦਾ ਹੈ, ਜਿਨ੍ਹਾਂ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਵਿਛੜੇ ਹਾਂ ਤੇ ਮਿਲਾਪ ਹਾਸਲ ਕਰਨਾ, ਉਹ ਫਿਰ ਇਸ ਤਰ੍ਹਾਂ ਦੀ ਇੱਛਾ ਮਨ ਵਿੱਚ ਰੱਖਦੇ ਨੇ, ਕੇਵਲ ਤੇ ਕੇਵਲ ਉਹਦੇ ਦੀਦਾਰਾਂ ਦੀ ਪ੍ਰਬਲ ਆਸ ਉਹਨਾਂ ਦੇ ਅੰਦਰ ਹੁੰਦੀ ਹੈ, ਉਸ ਪ੍ਰਭੂ ਦੇ ਦੀਦਾਰ ਹੋ ਜਾਣ। ਤੇ ਜੀਵ ਇਸਤਰੀ ਸਤਸੰਗਣ, ਇੱਕ ਸਤਸੰਗੀ ਦੂਜੇ ਸਤਸੰਗੀ ਨੂੰ ਕਹਿ ਰਿਹਾ ਕਿ ਮੇਰੇ ਅੰਦਰ ਦੀ ਇਹ ਭਾਵਨਾ ਹੈ
ਕਿ ਮੈਂ ਉਸ ਪ੍ਰਭੂ ਦੇ ਦੀਦਾਰ ਕਰਾਂ, ਉਹਦੇ ਚਰਨ ਪਰਸਾਂ। ਮੇਰੇ ਅੰਦਰ ਦਰਸ਼ਨਾਂ ਦੀ ਇੱਛਾ ਹੈ, ਪਿਆਸ ਹੈ, ਪੇਖੋਂ ਥਾਨ ਸਵਾਏ, ਅਤੇ ਮੈਂ ਸਾਰੀਆਂ ਥਾਵਾਂ 'ਤੇ ਉਸ ਪ੍ਰਭੂ ਨੂੰ ਵੇਖ ਰਹੀ ਹਾਂ, ਪਰ ਕਿਤੋਂ ਹਾਲੇ ਉਹਦੀ ਪ੍ਰਾਪਤੀ ਨਹੀਂ ਹੋਈ, ਹਾਲੇ ਦੀਦਾਰ ਨਹੀਂ ਹੋਏ।

ਤੇ ਹੁਣ ਫਿਰ ਉਹ ਸਤਸੰਗਣ ਕਹਿ ਰਹੀ ਹੈ ਕਿ ਮੈਂ ਉਸ ਪ੍ਰਭੂ ਦੀ ਖੋਜ ਕਰਨ ਲਈ ਇੱਕ ਥਾਂ ਲੱਭੀ ਹੈ ਜਿੱਥੋਂ ਉਸਦੀ ਪ੍ਰਾਪਤੀ ਹੋ ਸਕਦੀ ਹੈ। ਉਹ ਨੇ ਉਸ ਨੂੰ ਪਿਆਰ ਕਰਨ ਵਾਲੇ ਸੰਤ ਜਨ, ਮੈਂ ਹੁਣ ਉਹਨਾਂ ਦੀ ਸੰਗਤ ਵਿੱਚ ਜਾ ਕੇ ਉਸ ਪ੍ਰਭੂ ਬਾਰੇ ਪੁੱਛਦੀ ਹਾਂ ਕਿ ਉਹ ਮਿਲੇ ਕਿਵੇਂ। ਖੋਜ ਲਹੋ ਹਰ ਸੰਤ ਜਨਾ ਸੰਗ, ਸਮ੍ਰਿਥ ਪੁਰਖ ਮਿਲਾਏ। ਜਿਹੜੇ ਸੰਤ ਜਨ ਉਸ ਪ੍ਰਭੂ ਨਾਲ ਮਿਲਾਉਣ ਦੀ ਹੈਸੀਅਤ ਰੱਖਦੇ ਨੇ, ਅਧਿਕਾਰ ਹੈ ਉਹਨਾਂ ਕੋਲ। ਹੁਣ ਇਹ ਬੜੀ ਵੱਡੀ ਬਾਤ ਹੈ, ਸੰਤ ਸ਼ਬਦ। ਸੰਤ ਸ਼ਬਦ ਵੱਖ ਵੱਖ ਅਰਥਾਂ ਵਿੱਚ ਬਾਣੀ ਵਿੱਚ ਆਇਆ, ਪਰ ਇੱਥੇ ਹੈ ਸੰਤ ਜਨਾ, ਰੱਬ ਦਾ ਪ੍ਰੇਮ ਕਰਨ ਵਾਲੇ, ਉਹਦੀ ਇਬਾਦਤ ਭਗਤੀ ਬੰਦਗੀ ਕਰਨ ਵਾਲੇ ਪ੍ਰਭੂ ਪਿਆਰੇ ਗੁਰਮੁਖ ਜਨ, ਜਿਨ੍ਹਾਂ ਲਈ ਸੰਤ ਸ਼ਬਦ ਆਇਆ। ਹੁਣ ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਹੈ, ਉਹ ਕਹਿੰਦੇ ਨੇ, ਐ ਪ੍ਰਭੂ ਬੇਸ਼ੱਕ ਤੇਰਾ ਕੋਈ ਸਰੀਰ ਨਹੀਂ। ਅਸੀਂ ਪੜ੍ਹਦੇ ਹਾਂ ਹਰ ਰੋਜ਼ ਸੋਹਿਲਾ ਸਾਹਿਬ ਦੀ ਬਾਣੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਕਿ ਐ ਪ੍ਰਭੂ, ਇਹ ਪੰਗਤੀ ਆਪ ਜੀ ਪੜ੍ਹਦੇ ਹੋ ਨਾ, ਐ ਪ੍ਰਭੂ ਤੇਰਾ ਕੋਈ ਸਰੀਰ ਨਹੀਂ ਪਰ ਤੇਰੇ ਹਜ਼ਾਰਾਂ ਸਰੀਰ ਨੇ। ਉਹ ਨਿਰਗੁਣ ਹੈ, ਉਹਦਾ ਕੋਈ ਰੂਪ ਰੰਗ ਆਕਾਰ ਨਹੀਂ, ਉਹ ਨਿਰੰਕਾਰ ਹੈ, ਇਸ ਕਰਕੇ ਉਹਦਾ ਕੋਈ ਸਰੀਰ ਨਹੀਂ। ਪਰ ਜਿਹੜੇ ਉਹਦੇ ਪੈਦਾ ਕੀਤੇ ਹੋਏ ਮਨੁੱਖ ਨੇ, ਇਹ ਵੀ ਉਸ ਤੋਂ ਪੈਦਾ ਹੋਏ ਨੇ, ਇਸ ਕਰਕੇ ਸਰਗਣ ਰੂਪ ਵਿੱਚ। ਵੈਸੇ ਤਾਂ ਸਾਰੀ ਸ੍ਰਿਸ਼ਟੀ ਨੂੰ, ਸਾਰੇ ਜੀਵ ਜੰਤੂਆਂ ਨੂੰ, ਉਸ ਜੋ ਕੁਝ ਵੀ ਦਿਸਦਾ ਉਹਨੂੰ ਉਹਦਾ ਸਰਗੁਣ ਸਰੂਪ ਮੰਨ ਲਿਆ ਜਾਂਦਾ, ਪਰ ਵਿਸ਼ੇਸ਼ ਤੌਰ 'ਤੇ ਭਗਤ ਰਵਿਦਾਸ ਜੀ ਫਰਮਾਉਂਦੇ ਨੇ ਕਿ ਐ ਪ੍ਰਭੂ, ਜਿਹੜੇ ਤੇਰੇ ਪਿਆਰੇ ਸੰਤ ਜਨ ਨੇ, ਤੇਰਾ ਨਾਮ ਜਪਣ ਵਾਲੇ, ਤੇਰੀ ਕੀਰਤੀ ਕਰਨ ਵਾਲੇ, ਤੇਰੀ ਸਿਫਤ ਸਲਾਹ ਕਰਨ ਵਾਲੇ, ਉਹਨਾਂ ਦੇ ਸਰੀਰ ਅਸਲ ਵਿੱਚ ਤੇਰਾ ਸਰੀਰ ਹੈ। ਸੰਤ ਤੁਝੀ ਤਨ ਸੰਗਤ ਪ੍ਰਾਣ, ਤੇ ਉਹਨਾਂ ਦੀ ਜਿਹੜੀ ਸੰਗਤ ਹੈ ਉਹ ਤੇਰੇ ਪ੍ਰਾਣ ਨੇ। ਇਸ ਕਰਕੇ ਪਰਮਾਤਮਾ ਦੇ ਪਿਆਰਿਆਂ ਦੇ ਸਰੀਰ ਉਸ ਪ੍ਰਭੂ ਦੇ ਸਰੀਰ ਨੇ ਜਿੱਥੇ ਉਹ ਪ੍ਰਗਟ ਹੋ ਚੁੱਕਾ। ਖੋਜ ਲਹੋ ਹਰ ਸੰਤ ਜਨਾ ਸੰਗ, ਮੈਂ ਹੁਣ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਉਸ ਨੂੰ ਖੋਜ ਲਵਾਂ, ਕਿਉਂਕਿ ਪਰਮਾਤਮਾ ਦੇ ਪਿਆਰੇ ਜਿਹੜੇ ਉਹਦੇ ਨਾਲ ਮਿਲੇ ਹੋਏ ਨੇ, ਉਹ ਉਹਦੇ ਮਿਲਾਪ ਦਾ ਮਾਰਗ ਦੱਸ ਸਕਦੇ ਨੇ। ਰੱਬ ਦਾ ਮਿਲਾਪ ਕਿਵੇਂ ਹੋਵੇ, ਕਿਹੜੇ ਗੁਣ ਮਨੁੱਖ ਵਿੱਚ ਆ ਜਾਣ, ਕਿਹੜੇ ਔਗਣ ਦੂਰ ਕਰ ਦੇਵੇ ਮਨੁੱਖ ਆਪਣੇ ਅੰਦਰੋਂ, ਇਹ ਰੱਬ ਦੇ ਪਿਆਰੇ ਜਿਹੜੇ ਖੁਦ ਮਿਲੇ ਨੇ ਉਹੀਓ ਦੱਸ ਸਕਦੇ ਨੇ। ਜਿਹੜਾ ਮਨੁੱਖ ਕਿਸੇ ਮੰਜ਼ਿਲ 'ਤੇ ਪਹੁੰਚਿਆ, ਉਸ ਮੰਜ਼ਿਲ ਦੇ ਰਸਤੇ ਬਾਰੇ, ਉਸ ਰਸਤੇ 'ਤੇ ਕਿਹੜੀ ਸਾਵਧਾਨੀ ਵਰਤਣੀ ਹੈ, ਕਿਹੜੀਆਂ ਔਕੜਾਂ ਆਉਂਦੀਆਂ ਨੇ, ਕਿਹੜੀਆਂ ਰੁਕਾਵਟਾਂ ਰਸਤੇ ਵਿੱਚ ਆਉਂਦੀਆਂ ਨੇ, ਮੰਜ਼ਿਲ 'ਤੇ ਜਿਹੜਾ ਪਹਿਲਾਂ ਜਾ ਚੁੱਕਾ ਉਹੀਓ ਦੱਸ ਸਕਦੇ ਨਾ। ਇਸ ਕਰਕੇ ਪਰਮਾਤਮਾ ਦੇ ਪਿਆਰੇ ਜਿਹੜੇ ਉਹਦੇ ਨਾਲ ਮਿਲ ਚੁੱਕੇ ਨੇ, ਉਹੀ ਦੱਸ ਸਕਦੇ ਨੇ ਕਿ ਪਰਮਾਤਮਾ ਨੂੰ ਕਿਵੇਂ ਮਿਲਿਆ ਜਾਏ। ਇਸ ਕਰਕੇ ਮੈਂ ਉਹਨਾਂ ਸੰਤ ਜਨਾਂ ਦੀ ਸੰਗਤ ਵਿੱਚੋਂ ਉਸ ਪ੍ਰਭੂ ਨੂੰ ਖੋਜ ਲਵਾਂ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਸ਼ਬਦ ਆਪ ਜੀ ਪੜ੍ਹਦੇ ਸਰਵਣ ਕਰਦੇ ਹੋ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉਂ ਬਣ ਆਈ, ਪੂਰਬ ਲਿਖਿਆ ਪਾਈ, ਇਹ ਮਨ ਤੇਰਾ ਭਾਈ ਰਹੋ। ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਵਿਉਹਾਰਾ,
संतन स्यों मलाहा खाटिया हर भगत भरे भंडारा। ये शब्द विच महाराज ने बड़िया बख्शिया कीतियां ने। हजूर फरमाउंदे ने मैं प्रभु दे प्यारे नाम जपण वाले गुरमुख संत जना दे चरणा दी धूड़ बनिया रहा, उन्हां दी संगत करदा रहा। हम संतन की रेन प्यारे, हम संतन की शरणा, मैं उन्हां दी शरण विच प्यार रहा। गुरु अर्जन देव महाराज जी दे बचन ने। प्रसाद संगत, संत कहाउण दा हकदार कौन है? किसे भेख दा नाम संत नहीं। कोई मनुख अपने

ਵੀ ਉਸ ਪ੍ਰਭੂ ਦੇ ਨਾਲ ਸੁਰਤ ਜੁੜੀ ਹੋਈ ਹੈ, ਜਿਹੜੇ ਹਰ ਵੇਲੇ ਉਹਦੀ ਹਜ਼ੂਰੀ ਵਿੱਚ ਰਹਿੰਦੇ ਨੇ, ਅਸਲ ਵਿੱਚ ਉਹ ਨੇ ਸੰਤ ਕਹਾਉਣ ਦੇ ਹੱਕਦਾਰ। ਉਹਨਾਂ ਦਾ ਭੇਖ ਕੋਈ ਵੀ ਹੋਵੇ, ਉਹ ਕਿਸੇ ਵੀ ਮਤ ਨਾਲ ਸੰਬੰਧਿਤ ਹੋ ਸਕਦੇ ਨੇ। ਸਤਸੰਗਤ ਇਸ ਤਰ੍ਹਾਂ ਨਹੀਂ ਕਿ ਕੇਵਲ ਸਿੱਖਾਂ ਵਿੱਚ ਹੀ ਸੰਤ ਹੋ ਸਕਦੇ ਨੇ, ਕਿਸੇ ਹੋਰ ਕੌਮ ਵਿੱਚ ਨਹੀਂ। ਕੋਈ ਵੀ ਮਨੁੱਖ ਕਿਸੇ ਵੀ ਧਰਮ ਦਾ ਆਪਣੇ ਅੰਦਰ ਨੂੰ ਸ਼ੁੱਧ ਕਰ ਲਵੇ ਭਗਤੀ ਸਿਮਰਨ ਦੇ ਨਾਲ, ਉਹ ਪ੍ਰਭੂ ਨੂੰ ਪ੍ਰਾਪਤ ਕਰ ਸਕਦਾ। ਜਿਹੜਾ ਸਿਮਰਨ ਕਰਦਾ, ਭਗਤੀ ਕਰਦਾ, ਮਨ ਬਚਨ ਕਰਮ ਕਰਕੇ ਜਿਸਨੇ ਸਾਧਨਾ ਕੀਤੀ ਹੈ, ਉਹ ਹੈ ਸੰਤ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਅਰਜਨ ਦੇਵ ਮਹਾਰਾਜ, ਅਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਹਰ ਰੋਜ਼ ਪੜ੍ਹਦੇ ਹਾਂ, ਅਤੇ ਸਤਿਗੁਰੂ 17ਵੀਂ ਅਸ਼ਟਪਦੀ ਦਾ ਜਿਹੜਾ 7ਵਾਂ ਪਦ ਹੈ, ਉਹਦੇ ਵਿੱਚ ਦੋ ਆਖਰੀ ਪੰਕਤੀਆਂ ਨੇ। ਹਜ਼ੂਰ ਦੱਸਦੇ ਨੇ, ਕਈ ਵਾਰ ਅਸੀਂ ਕਹਿ ਦਿੰਦੇ ਹਾਂ ਫਲਾਨਾ ਤਾਂ ਪੂਰਾ ਸੰਤ ਹੈ, ਪੂਰਾ ਸ਼ਬਦ ਵਰਤਿਆ ਜਾਂਦਾ, ਅਧੂਰਾ ਅਤੇ ਪੂਰਾ। ਪੂਰਾ ਵੀ ਕਿਸ ਨੂੰ ਆਖਿਆ ਜਾਂਦਾ? ਗੁਰੂ ਸਾਹਿਬ ਨੇ ਇੱਥੇ ਪਰਿਭਾਸ਼ਾ ਦਿੱਤੀ ਹੈ, ਆਠ ਪਹਿਰ ਪ੍ਰਭ ਬਸੈ ਹਜ਼ੂਰੇ ਕਹੁ ਨਾਨਕ ਸੇਈ ਜਨ ਪੂਰੇ। ਜਿਹੜੇ ਅੱਠੇ ਪੈਰ ਸੁੱਤਿਆਂ ਜਾਗਦਿਆਂ ਹਰ ਵੇਲੇ ਪ੍ਰਭੂ ਦੀ ਹਜ਼ੂਰੀ ਵਿੱਚ ਰਹਿਣ, ਜਿਨ੍ਹਾਂ ਨੂੰ ਕਦੇ ਰੱਬ ਭੁੱਲੇ ਨਾ, ਉਹਨਾਂ ਨੂੰ ਪੂਰਨ ਪੁਰਖ ਆਖਿਆ ਜਾਂਦਾ, ਪੂਰੇ ਆਖਿਆ ਜਾਂਦਾ। ਅਤੇ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਮਨ ਮੇਰੇ ਤਿੰਨ ਕੀ ਓਟਲੇ, ਅਗਲੇ ਪਦ ਵਿੱਚ ਉਹਨਾਂ ਪੂਰਿਆਂ ਬਾਰੇ ਕਹਿ ਰਹੇ ਨੇ, ਐ ਮੇਰੇ ਮਨ ਤੂੰ ਉਹਨਾਂ ਪੂਰਨ ਪੁਰਖਾਂ ਦੀ ਓਟ ਲੈ। ਰੱਬ ਨੂੰ ਮਿਲਣਾ ਚਾਹੁੰਦਾ, ਸੁੱਖ ਲੈਣਾ ਚਾਹੁੰਦਾ, ਅਤੇ ਉਹਨਾਂ ਦੀ ਓਟ ਲੈ। ਹੁਣ ਸਾਧ ਸੰਗਤ, ਇਹ ਗੁਰੂ ਕੀ ਬਾਣੀ ਦੇ ਬਚਨ ਨੇ। ਕਈ ਵਾਰ ਅਸੀਂ ਕਹਿ ਦਿੰਦੇ ਹਾਂ, ਅਸੀਂ ਬਾਣੀ ਦਾ ਇੱਕ ਪੱਖ ਵੇਖ ਲੈਂਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਸਮਝਣ ਲਈ ਗੁਰੂ ਕਿਰਪਾ ਕਰੇ, ਸਾਨੂੰ ਸੂਖਮ ਬੁੱਧੀ ਹਾਸਲ ਹੋ ਜਾਏ, ਸੰਗਤ ਕਰੀਏ, ਅਤੇ ਫਿਰ ਸਾਨੂੰ ਸੋਝੀ ਪੈ ਸਕਦੀ ਹੈ। ਆਪ ਜੀ ਸਤਸੰਗੀ ਬੈਠੇ ਹੋ, ਇੱਕ ਪਾਸੇ ਸਤਿਗੁਰੂ ਪਾਤਸ਼ਾਹ ਗੁਰਬਾਣੀ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਹੀ ਕਹਿ ਰਹੇ ਨੇ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਕਿ ਜਿਹੜਾ ਬੰਦੇ ਦੀ ਟੇਕ ਲਵੇਗਾ, ਉਹਦੀ ਟੇਕ ਬਿਰਥੀ ਜਾਵੇਗੀ। ਦਾਤਾ ਤਾਂ ਇੱਕ ਰੱਬ ਹੈ। ਹੁਣ ਇੱਕ ਪੱਖ ਇਹ ਹੈ, ਇੱਕ ਪੱਖ ਸੁਖਮਨੀ ਸਾਹਿਬ ਜੀ ਦੀ ਉਸੇ ਬਾਣੀ ਵਿੱਚ ਤਿੰਨ ਅਸ਼ਟਪਦੀਆਂ ਅੱਗੇ ਮਹਾਰਾਜ ਇਹ ਕਹਿ ਰਹੇ ਨੇ, ਮਨ ਮੇਰੇ ਤਿੰਨ ਕੀ ਓਟ ਲੇ, ਮਨ ਤਨ ਆਪਣਾ ਤਿੰਨ ਜਨ ਦੇਹ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ, ਤਿਸ ਕੀ ਸ਼ਰਨ ਸਰਬ ਸੁਖ ਪਾਵੈ, ਤਿਸ ਕੈ ਦਰਸ਼ ਸਭ ਪਾਪ ਮਿਟਾਵੈ, ਅਵਰ ਸਿਆਨਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਨ ਜਾਨ ਨਾ ਹੋਵੀ ਤੇਰਾ ਨਾਨਕ, ਤਿਸ ਜਨ ਕੇ ਪੂਜੋ ਸਦ ਪੈਰਾ। ਹੁਣ ਮਨੁੱਖ ਸੋਚਦਾ ਹੈ ਕਹਾਣੀ ਕੀ ਹੈ। ਅਸਲ ਵਿੱਚ ਜੇ ਕੋਈ ਆਮ ਦੁਨਿਆਵੀ ਇਨਸਾਨ ਹੈ, ਬੰਦਾ ਆਪਣੇ ਤੋਂ ਅਮੀਰ ਬੰਦੇ ਦਾ ਕਈ ਵਾਰ ਓਟ ਆਸਰਾ ਲੈਂਦਾ ਕਿ ਇਹਦੇ ਤੋਂ ਕੁਝ ਮੰਗ ਲਵਾਂ। ਮਹਾਰਾਜ ਕਹਿੰਦੇ ਨੇ, ਇਸ ਤਰ੍ਹਾਂ ਸੰਸਾਰ ਦੇ ਇਸ ਤਰ੍ਹਾਂ ਦੇ ਮਾਇਆਧਾਰੀ ਮਨੁੱਖਾਂ ਪਾਸੋਂ, ਅਮੀਰਾਂ ਪਾਸੋਂ ਨਾ ਮੰਗਿਆ ਕਰ, ਰੱਬ ਬਹੁਤ ਵੱਡਾ ਦਾਤ ਹੈ। ਪਰ ਦੂਜੇ ਪਾਸੇ ਜਿਹੜੇ ਉਹਦੇ ਨਾਲ ਜੁੜ ਗਏ ਨੇ, ਕਿਉਂਕਿ ਜਿਹੜੇ ਜੁੜ ਜਾਂਦੇ ਨੇ ਨਾ, ਉਹਦਾ ਰੂਪ ਹੋ ਜਾਂਦੇ ਨੇ। ਜਦੋਂ ਇੱਕ ਛੋਟਾ ਨਾਲਾ, ਇੱਕ ਨਦੀ ਸਮੁੰਦਰ ਵਿੱਚ ਜਾ ਪੈਂਦੀ ਹੈ ਤਾਂ ਸਮੁੰਦਰ ਦਾ ਰੂਪ ਹੋ ਜਾਂਦੀ ਹੈ। ਨਦੀਆਂ ਤਹਿਵਾ ਪਵਹਿ ਸਮੁੰਦਰ ਨਾ ਜਾਣੀ ਹੈ, ਜਪਜੀ ਸਾਹਿਬ ਦੀ ਬਾਣੀ ਅਸੀਂ ਪੜ੍ਹਦੇ ਹਾਂ। ਨਦੀਆਂ ਨਾਲੇ ਜਿਹੜੇ ਸਮੁੰਦਰ ਵਿੱਚ ਜਾ ਪੈਂਦੇ ਨੇ, ਕੋਈ ਇਹ ਨਹੀਂ ਕਹਿ ਸਕਦਾ ਕਿ ਪਾਣੀ ਸਮੁੰਦਰ ਦਾ ਕਿਹੜਾ ਹੈ ਅਤੇ ਨਾਲੇ ਦਾ ਪਾਣੀ ਜਿਹੜਾ ਵਿੱਚ ਆ ਕੇ ਪਿਆ ਉਹ ਕਿਹੜਾ ਹੈ। ਇੱਕ ਰੂਪ ਹੋ ਗਿਆ, ਨਾਲਾ ਅਭੇਦ ਹੋ ਗਿਆ, ਹੁਣ ਸਮੁੰਦਰ ਹੀ ਹੈ। ਜਿਹੜੇ ਬੰਦਗੀ ਕਰਨ ਵਾਲੇ ਗੁਰਮੁਖ ਨੇ, ਉਹ ਜਦੋਂ ਉਹਨਾਂ ਦੀ ਸਾਧਨਾ ਸੰਪੰਨ ਹੋ ਜਾਂਦੀ ਹੈ, ਮਿਲਾਪ ਹੋ ਗਿਆ, ਬਸ ਫਿਰ ਸਮੁੰਦਰ ਦਾ ਰੂਪ ਹੋ ਗਏ, ਰੱਬ ਦਾ ਰੂਪ ਹੋ ਗਏ। ਪਰ ਯਾਦ ਰੱਖਣਾ, ਸੰਸਾਰ ਅੰਦਰ ਜਿਹੜੇ ਪੁਰਖ ਉਸ ਪ੍ਰਭੂ ਦੇ ਨੇੜੇ ਚਲੇ ਗਏ, ਜਿਨ੍ਹਾਂ ਨੇ ਉਹਨੂੰ ਪ੍ਰਾਪਤ ਕਰ ਲਿਆ, ਉਹ ਕਦੇ ਦਾਅਵਾ ਨਹੀਂ ਕਰਦੇ, ਉਹ ਆਪਣੇ ਆਪ ਨੂੰ ਛੁਪਾਉਣ ਦਾ ਯਤਨ ਕਰਦੇ ਨੇ। ਕਾਹੇ ਰੇ ਬਕ ਬਾਦ ਲਾਇਓ, ਜਿਨ ਹਰ ਪਾਇਓ ਤਿਨੈ ਛੁਪਾਇਓ। ਜਿਨ੍ਹਾਂ ਨੇ ਪ੍ਰਾਪਤ ਕਰ ਲਿਆ, ਉਹ ਇਸ ਭੇਦ ਨੂੰ ਛੁਪਾ ਲੈਂਦੇ ਨੇ। ਹੋਣ ਨਜ਼ੀਕ ਖੁਦਾਏ ਦੈ ਭੇਤ ਨਾ ਕਿਸੇ ਦੇਣ, ਜਿਹੜੇ ਰੱਬ ਦੇ ਨੇੜੇ ਵੱਸਦੇ ਨੇ
ਉਹ ਕਦੇ ਕਿਸੇ ਨੂੰ ਭੇਤ ਨਹੀਂ ਦਿੰਦੇ ਕਿ ਮੈਂ ਰੱਬ ਤੱਕ ਪਹੁੰਚਿਆ ਹੋਇਆ ਹਾਂ। ਉਹ ਢੰਡੋਰੇ

ਨਹੀਂ ਪਿੱਟਦੇ। ਤੇ ਯਾਦ ਰੱਖਣਾ ਜਿਹੜੇ ਸੰਸਾਰ ਅੰਦਰ ਢੰਡੋਰੇ ਪਿੱਟਦੇ ਨੇ, ਇਸ਼ਤਿਹਾਰਬਾਜ਼ੀ ਕਰਦੇ ਨੇ, ਦਾਅਵੇ ਕਰਦੇ ਨੇ, ਉਹਨਾਂ ਦੇ ਪੱਲੇ ਕੁਝ ਨਹੀਂ, ਉਹ ਅੰਦਰੋਂ ਸੱਖਣੇ ਨੇ। ਕਹੋ ਕਬੀਰ ਛੂਛਾ ਘੱਟ ਬੋਲੇ, ਜਿਹੜਾ ਘੜਾ ਪਾਣੀ ਨਾਲ ਭਰਿਆ ਹੋਇਆ ਹੋਵੇ ਉਹਨੂੰ ਟਣਕਾ ਕੇ ਵੇਖੋ, ਉਹਦੇ ਵਿੱਚ ਆਵਾਜ਼ ਨਹੀਂ ਆਉਂਦੀ, ਪਰ ਜਿਹੜਾ ਖਾਲੀ ਹੋਵੇਗਾ ਉਹਦੇ ਵਿੱਚੋਂ ਆਵਾਜ਼ ਆਏਗੀ। ਇਸੇ ਤਰ੍ਹਾਂ ਜਿਹੜੇ ਉਹਦੇ ਨਾਲ ਪੂਰਨ ਤੌਰ 'ਤੇ ਜੁੜ ਗਏ, ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਉਹਨਾਂ ਦੀ ਓਟ ਲੈ ਲੈਣੀ ਚਾਹੀਦੀ ਹੈ, ਉਹ ਰੱਬ ਦੇ ਨਾਲ ਜੁੜ ਕੇ ਰੱਬ ਦਾ ਰੂਪ ਹੋ ਗਏ, ਕਿਉਂਕਿ ਉਹ ਪਰਮਾਤਮਾ ਨੂੰ ਇਹਨਾਂ ਸਥੂਲ ਅੱਖਾਂ ਦੇ ਨਾਲ ਵੇਖਿਆ ਨਹੀਂ ਜਾ ਸਕਦਾ, ਉਹਦੀ ਪ੍ਰਾਪਤੀ ਹੋ ਸਕਦੀ ਹੈ। ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਦੀਦਾਰ, ਉਹਨਾਂ ਦੇ ਸਰੀਰ ਦੇ ਦਰਸ਼ਨ ਹੋ ਸਕਦੇ ਨੇ। ਇਸ ਕਰਕੇ ਮਹਾਰਾਜ ਫਰਮਾਉਂਦੇ ਨੇ ਮਨ ਮੇਰੇ ਤਿੰਨ ਕੀ ਓਟ ਲੈ, ਮੇਰੇ ਮਨ ਉਹਨਾਂ ਦੀ ਓਟ ਲੈ, ਮਨ ਤਨ ਆਪਣਾ ਤਿੰਨ ਜਾਣਦੇ। ਤੇ ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਉਹਨਾਂ ਤੋਂ ਪੁੱਛ ਮਨ ਨਾਲ ਕੀ ਕਰਨਾ ਤੇ ਤਨ ਨਾਲ ਕੀ ਕਰਨਾ, ਆਪਣਾ ਮਨ ਤਨ ਉਹਨਾਂ ਦੇ ਹਵਾਲੇ ਕਰ ਦੇ। ਜੋ ਕੁਝ ਉਹ ਸਰੀਰ ਨਾਲ ਸੇਵਾ ਸਿਮਰਨ ਕਰਨ ਲਈ ਕਹਿਣਗੇ ਸਰੀਰ ਦੇ ਨਾਲ ਉਹ ਕਾਰਜ ਕਰੀ, ਮਨ ਦੇ ਨਾਲ ਕੀ ਕਰਨਾ ਜੋ ਕਹਿਣਗੇ ਉਹਨਾਂ ਦੀ ਗੱਲ ਨੂੰ ਮੰਨ ਲਈ। ਪਰ ਨਾਲ ਹੀ ਕਹਿੰਦੇ ਨੇ ਭੁਲੇਖੇ ਵਿੱਚ ਨਾ ਰਹੀ, ਜਿਹੜੇ ਅੱਠੇ ਪੈਰ, ਮੈਂ ਪਹਿਲਾਂ ਆਖਿਆ ਕਿ ਜਿਹੜੇ ਅੱਠੇ ਪੈਰ ਰੱਬ ਦੀ ਹਜ਼ੂਰੀ ਵਿੱਚ ਰਹਿੰਦੇ ਨੇ ਪੂਰਨ ਪੁਰਖ, ਉਹਨਾਂ ਦੀ ਓਟ ਲੈਣੀ ਹੈ। ਦੁਬਾਰਾ ਫਿਰ ਕਹਿੰਦੇ ਨੇ ਜਿਨ ਜਨ ਆਪਣਾ ਪ੍ਰਭੂ ਪਛਾਤਾ, ਜਿਨ੍ਹਾਂ ਨੇ ਆਪਣੇ ਰੱਬ ਨੂੰ ਪਛਾਣ ਲਿਆ ਉਹਨਾਂ ਦੀ ਓਟ ਲੈਣੀ ਹੈ। ਸੋ ਜਨ ਸਰਬ ਥੋਕ ਕਾ ਦਾਤਾ, ਉਹ ਸਾਰੀਆਂ ਵਸਤੂਆਂ ਦੇ ਦਾਤੇ ਨੇ। ਵਿਚਾਰ ਲੰਬੀ ਨਾ ਹੋ ਜਾਏ, ਸਮਾਂ ਸੀਮਤ ਹੈ। ਇੱਥੇ ਗੁਰਮੁਖ ਸਖੀ ਸਤਸੰਗਣ ਆਪਣੀ ਸਖੀ ਨੂੰ ਕਹਿ ਰਹੀ ਹੈ, ਇੱਕ ਸਤਸੰਗੀ ਦੂਜੇ ਸਤਸੰਗੀ ਨੂੰ, ਖੋਜ ਲਹੋ ਹਰ ਸੰਤ ਜਨਾ ਸੰਗ, ਸੰਤ ਜਨਾਂ ਦੀ ਸੰਗਤ ਵਿੱਚੋਂ ਮੈਂ ਉਸ ਪ੍ਰਭੂ ਨੂੰ ਲੱਭ ਲਵਾਂ, ਕਿਉਂਕਿ ਉੱਥੋਂ ਉਹ ਪ੍ਰਭੂ ਮਿਲ ਸਕਦਾ। ਸਮ੍ਰਿਥ ਪੁਰਖ ਮਿਲਾਏ, ਉਹ ਪ੍ਰਭੂ ਜਿਹੜਾ ਸਰਬ ਵਿਆਪਕ ਹੈ, ਜਿਹੜਾ ਸਰਬ ਸ਼ਕਤੀਮਾਨ ਤੇ ਸਮਰੱਥ ਹੈ, ਉਸ ਨੂੰ ਸੰਤ ਜਨ ਸਤਸੰਗੀ ਨੂੰ ਉਸ ਪ੍ਰਭੂ ਦੇ ਨਾਲ ਮਿਲਾ ਦਿੰਦੇ ਨੇ। ਨਾ

ਨਾਨਕ ਉਹਨਾਂ ਨੂੰ ਸੁਰਜਨ ਭਾਵ ਦੇਵ ਲੋਕ ਦਾ ਮਾਲਕ ਤੇ ਸਾਰੇ ਸੁੱਖਾਂ ਦਾ ਦਾਤਾ ਪ੍ਰਭੂ ਮਿਲ ਪਿਆ ਤੇ ਜਿਨ੍ਹਾਂ ਨੂੰ ਮਿਲ ਪਿਆ ਉਹ ਹੇ ਮੇਰੀ ਮਾਂ ਵੱਡੇ ਭਾਗਾਂ ਵਾਲੇ ਹਨ। ਅਗਲੇ ਬੰਦ ਵਿੱਚ ਬਖਸ਼ਿਸ਼ ਕਰ ਰਹੇ ਨੇ, ਸਖੀ ਨਾਲ ਵਸਾਂ ਆਪਣੇ ਨਾਹ ਪਿਆਰੇ, ਮੇਰਾ ਮਨ ਤਨ ਹਰ ਸੰਗ ਹਿਲਿਆ। ਹੁਣ ਪਹਿਲੇ ਬੰਦ ਵਿੱਚ ਕਿ ਉਹ ਸੰਤ ਜਨਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੋ ਜਾਂਦਾ, ਫਿਰ ਉਹ ਸਤਸੰਗੀ ਗੁਰਮੁਖ ਸਖੀ ਸੰਤ ਜਨਾਂ ਦੀ ਸੰਗਤ ਵਿੱਚ ਗਈ ਤੇ ਸੰਤਾਂ ਦੀ ਸੰਗਤ ਵਿੱਚੋਂ ਪ੍ਰਭੂ ਦਾ ਮਿਲਾਪ ਹੋਇਆ। ਅੱਗੇ ਬਖਸ਼ਿਸ਼ ਹੋ ਰਹੀ ਹੈ, ਉਹ ਕਹਿ ਰਹੀ ਹੈ ਹੁਣ ਜਿਸ ਨੂੰ ਪ੍ਰਾਪਤੀ ਹੋ ਗਈ ਆਪਣੇ ਨਾਲ ਦੇ ਸਤਸੰਗੀ ਨੂੰ ਕਿ ਇਹ ਮੇਰੀ ਸਖੀ, ਇਹ ਸਤਸੰਗਣ ਭੈਣ, ਹੁਣ ਮੈਂ ਆਪਣੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ, ਪ੍ਰਭੂ ਪਤੀ ਦੇ ਮੈਂ ਨਾਲ ਵਸਦੀ ਹਾਂ, ਮੇਰਾ ਮਨ ਤਨ ਹਰ ਸੰਗ ਹਿਲਿਆ ਤੇ ਉਸ ਪ੍ਰਭੂ ਦੇ ਨਾਲ ਜਿਹੜਾ ਮੇਰਾ ਮਨ ਹੈ ਉਹ ਵੀ ਗਿੱਜ ਗਿਆ, ਉਹ ਵੀ ਪਤੀਜ ਗਿਆ ਤੇ ਮੇਰਾ ਸਰੀਰ ਵੀ ਉਸ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣ ਕੇ ਹੁਣ ਬੜਾ ਉਸ ਪ੍ਰਭੂ ਦੇ ਨਾਲ ਰਹਿਣਾ ਪਸੰਦ ਕਰਦਾ। ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪਣੜਾ ਫਿਰ ਮਿਲਿਆ। ਤੇ ਐ ਸਖੀ ਹੁਣ ਮੇਰੀ ਨੀਂਦ ਬਹੁਤ ਚੰਗੀ ਹੋ ਗਈ ਹੈ ਕਿਉਂਕਿ ਮੈਨੂੰ ਆਪਣੇ ਪ੍ਰਭੂ ਪਤੀ ਦੀ ਪ੍ਰਾਪਤੀ ਹੋ ਗਈ ਹੈ, ਅੰਦਰ ਦੇ ਝੋਰੇ ਵਿਛੋੜੇ ਦੀ ਪੀੜ ਖਤਮ ਹੋ ਗਈ ਹੈ, ਮੈਨੂੰ ਆਪਣੇ ਪ੍ਰਭੂ ਪਤੀ ਦੀ ਪ੍ਰਾਪਤੀ ਹੋਣ ਕਰਕੇ ਹੁਣ ਜੇ ਮੈਂ ਸੌਂਦੀ ਹਾਂ ਤੇ ਰਾਤ ਨੂੰ ਸੁੱਤਿਆਂ ਵੀ ਸੁਪਨੇ ਵਿੱਚ ਉਹਦੇ ਦੀਦਾਰ ਹੁੰਦੇ ਨੇ ਤੇ ਨੀਂਦ ਵਿੱਚ ਵੀ ਆਨੰਦ ਬਣਿਆ ਰਹਿੰਦਾ। ਭ੍ਰਮ ਖੋਇਓ ਸ਼ਾਂਤ ਸਹਿਜ ਸੁਆਮੀ, ਪ੍ਰਗਾਸ ਭਇਆ ਕੌਲ ਖਿਲਿਆ। ਜਿਹੜਾ ਜੀਵਨ ਦੇ ਅੰਦਰ ਭਰਮ ਸੀ, ਭਟਕਣਾ ਸੀ, ਉਹ ਖਤਮ ਹੋ ਗਈ ਹੈ, ਅੰਦਰ ਸ਼ਾਂਤੀ ਆ ਗਈ ਹੈ, ਸਹਿਜ ਆਤਮਕ ਅਡੋਲਤਾ ਦੀ ਅਵਸਥਾ ਆ ਗਈ ਹੈ, ਹੁਣ ਮਨ ਡੋਲਦਾ ਨਹੀਂ। ਪ੍ਰਗਾਸ ਭਇਆ ਤੇ ਉਸ ਪ੍ਰਭੂ ਪਤੀ ਦੀ ਪ੍ਰਾਪਤੀ ਦੇ ਨਾਲ ਅੰਦਰ ਦਾ ਹਨੇਰਾ ਦੂਰ ਹੋ ਗਿਆ, ਉਹਦੀ ਜੋਤ ਅੰਦਰ ਜਗ ਪਈ ਹੈ ਤੇ ਜਿਵੇਂ ਸੂਰਜ ਦੀਆਂ ਕਿਰਨਾਂ ਦੇ ਨਾਲ ਕਮਲ ਦਾ ਫੁੱਲ ਖਿੜ ਪੈਂਦਾ, ਇਵੇਂ ਮੇਰੇ ਹਿਰਦੇ ਦਾ ਕੌਲ ਫੁੱਲ ਹੁਣ ਖਿੜ ਗਿਆ ਹੈ। ਵਰ ਪਾਇਆ ਪ੍ਰਭ ਅੰਤਰ ਜਾਮੀ, ਨਾਨਕ ਸੁਹਾਗ ਨਾ ਟਲਿਆ। ਤੇ ਮੈਂ ਉਸ ਅੰਤਰ ਜਾਮੀ ਅੰਦਰ ਦੀਆਂ ਜਾਣਨ ਵਾਲੇ ਪ੍ਰਭੂ ਪਤੀ ਨੂੰ ਉਸ ਵਰ ਨੂੰ ਪ੍ਰਾਪਤ ਕਰ ਲਿਆ ਤੇ ਹਜ਼ੂਰ ਫਰਮਾਉਂਦੇ ਨੇ ਆਪਣੇ ਆਪ ਨੂੰ ਮੁਖਾਤਬ ਹੋ ਕੇ, ਹੇ ਨਾਨਕ ਸੁਹਾਗ ਨਾ ਟਲਿਆ ਤੇ ਜਿਹੜਾ ਸੁਹਾਗ ਮੈਨੂੰ ਪ੍ਰਾਪਤ ਹੋਇਆ ਉਹ ਅਟਲ ਹੈ, ਉਹ ਵਿਛੜਦਾ ਨਹੀਂ, ਉਹਦੀ ਕਦੇ ਮੌਤ ਨਹੀਂ ਹੁੰਦੀ, ਨਾ ਉਹ ਮਰੇ ਨਾ ਹੋਵੇ ਸੋਗ, ਉਹ ਹਮੇਸ਼ਾ ਰਹਿਣ ਵਾਲਾ ਚਿਰੰਜੀਵੀ ਹੈ, ਉਹ ਅਵਿਨਾਸ਼ੀ ਪੁਰਖ ਹੁਣ ਮੈਨੂੰ ਇੱਕ ਆਪਣੇ ਵਰਦੇ ਰੂਪ ਵਿੱਚ ਪ੍ਰਾਪਤ ਹੋ ਗਿਆ ਤੇ ਜੀਵਨ ਵਿੱਚ ਸ਼ਾਂਤੀ ਸਹਿਜ ਆਨੰਦ ਸੁੱਖ ਪ੍ਰਾਪਤ ਹੋ ਗਿਆ ਹੈ। ਐਸੀਆਂ ਬਖਸ਼ਿਸ਼ਾਂ ਪੰਚਮ ਗੁਰਦੇਵ ਕਰ ਰਹੇ ਨੇ। ਔਰ ਨਾਲ ਹੀ ਸਤਸੰਗਤ, ਅੱਜ ਦਾ ਦਿਨ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਨ ਵਜੋਂ ਮਨਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਕੌਮ ਲਈ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਹਿਲ ਮਾਤਾ ਸੁੰਦਰੀ ਜੀ ਪਾਸ ਆਪ ਆਪਣੀ ਮਾਤਾ ਦੇ ਨਾਲ ਦਿੱਲੀ ਗਏ। ਮਾਤਾ ਸੁੰਦਰੀ ਜੀ ਦੀ ਚਰਨ ਸ਼ਰਨ ਵਿੱਚ ਰਹਿ ਕੇ ਗੁਰਬਾਣੀ ਕੀਰਤਨ ਆਪ ਜੀ ਨੇ ਸੰਥਿਆ ਹਾਸਲ ਕੀਤੀ ਤੇ ਫਿਰ ਬਹੁਤ ਸੁੰਦਰ ਕੀਰਤਨੀਆਂ ਬਣ ਕੇ ਖਾਲਸਾ ਪੰਥ ਦੇ ਕੋਲ ਆਏ, ਦਲ ਖਾਲਸਾ ਦੀ ਸ਼ਰਨ ਵਿੱਚ ਰਹੇ। ਨਵਾਬ ਕਪੂਰ ਸਿੰਘ ਹੋਰਾਂ ਨੇ ਆਪ ਜੀ ਨੂੰ ਸੇਵਾਵਾਂ ਬਖਸ਼ੀਆਂ ਤੇ ਇੱਕ ਦਿਨ ਐਸਾ ਆਇਆ ਲਾਹੌਰ ਦੀ ਧਰਤੀ ਤੇ ਜਦੋਂ ਖਾਲਸੇ ਨੇ ਲਾਹੌਰ ਜਿੱਤਿਆ ਤੇ ਆਪ ਜੀ ਨੂੰ ਬਾਦਸ਼ਾਹ ਬਣਾਇਆ, ਸੁਲਤਾਨ ਉਲ ਕੌਮ ਜੱਸਾ ਸਿੰਘ ਆਹਲੂਵਾਲੀਆ। ਫਿਰ ਦਲ ਖਾਲਸਾ ਦੀ ਸਿੱਖ ਮਿਸਲਾਂ ਦੀ, ਵੈਸੇ 12 ਮਿਸਲਾਂ ਸਨ ਪਰ ਜਿਹੜੀ ਇੱਕ ਫੂਲਕਿਆਂ ਦੀ ਮਿਸਲ ਸੀ ਉਹ ਆਮ ਤੌਰ 'ਤੇ ਅਲੱਗ ਰਹਿੰਦੀ ਸੀ, 11 ਮਿਸਲਾਂ ਦਾ ਜਿਹੜਾ ਮੁਖੀ ਸੀ ਦਲ ਖਾਲਸਾ ਦਾ ਉਹ ਸੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜਿਹਦੀ ਅਗਵਾਈ ਵਿੱਚ ਖਾਲਸੇ ਨੇ ਬਹੁਤ ਮੁਹਿੰਮਾਂ ਸਰ ਕੀਤੀਆਂ। ਅਹਿਮਦ ਸ਼ਾਹ ਅਬਦਾਲੀ ਦੇ ਨਾਲ ਟੱਕਰ ਲਈ ਵੱਡੇ ਘੱਲੂਘਾਰੇ ਵਿੱਚ
ਜੱਸਾ ਸਿੰਘ ਆਹਲੂਵਾਲੀਆ ਦੇ ਸਰੀਰ ਤੇ ਦਰਜਣਾ ਜ਼ਖਮ ਸਨ। ਫਿਰ ਉਸ ਤੋਂ ਬਾਅਦ ਜਦੋਂ ਅਬਦਾਲੀ ਤੋਂ ਘੱਲੂਘਾਰੇ ਦੀ ਹਾਰ ਦਾ ਬਦਲਾ ਲਿਆ, 17 ਅਕਤੂਬਰ 1762 ਨੂੰ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਦੀ ਧਰਤੀ ਤੇ, ਉਸ ਵਕਤ ਵੀ ਜੱਸਾ ਸਿੰਘ ਆਹਲੂਵਾਲੀਆ ਪੰਥ ਦੀ ਅਗਵਾਈ ਕਰਦਾ ਸੀ ਤੇ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਪੰਥ ਨੇ ਅਬਦਾਲੀ ਨੂੰ ਹਰਾ ਕੇ ਭਜਾਇਆ। ਤੇ ਇਸ ਤੋਂ ਬਾਅਦ ਜਦੋਂ ਖਾਲਸੇ ਨੇ ਦਿੱਲੀ ਦੇ ਲਾਲ ਕਿਲ੍ਹੇ ਨੂੰ ਫਤਿਹ ਕੀਤਾ, ਉਸ ਵਕਤ ਵੀ ਜੱਸਾ ਸਿੰਘ ਆਹਲੂਵਾਲੀਆ ਇਸ ਪੰਥ ਦਾ ਦਲ ਖਾਲਸਾ ਦਾ ਆਗੂ ਸੀ। ਤੇ ਇਸੇ ਸਾਲ 1783 ਵਿੱਚ ਅਕਤੂਬਰ ਦੇ ਮਹੀਨੇ ਜੱਸਾ ਸਿੰਘ ਆਹਲੂਵਾਲੀਆ ਨੇ ਪੰਜ ਪੂਤਕ ਸਰੀਰ ਤਿਆਗਿਆ ਉਸ ਮਹਾਨ ਜਰਨੈਲ ਨੂੰ ਜਿਹਨੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਘਾਲਣਾ ਘਾਲੀਆਂ। ਅੱਜ ਸਮੁੱਚਾ ਪੰਥ ਯਾਦ ਕਰ ਰਿਹਾ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਹਾੜੇ ਦੀ। ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ, ਬਹੁਤ ਬਹੁਤ ਵਧਾਈ, ਸਾਰੀ ਸੰਗਤ ਦਾ ਧੰਨਵਾਦ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਆਓ ਹੁਣ ਆਨੰਦ ਸਾਹਿਬ ਦਾ ਪਾਠ ਹੋਵੇਗਾ, ਦੋ ਪੰਕਤੀਆਂ ਆਖਰੀ ਪੜ੍ਹ ਕੇ ਆਪਾਂ ਆਨੰਦ ਸਾਹਿਬ ਦਾ ਪਾਠ ਕਰਾਂਗੇ। ਭ੍ਰਮ ਖੋਇਓ ਸ਼ਾਂਤ ਸਹਿਜ ਸੁਆਮੀ, ਪ੍ਰਗਾਸ ਭਇਆ

हर नाल रहो तू मन मेरे दुख सब

ਮਾਫੀ ਬਖਸ਼ਣੀ, ਅੱਗੇ ਤੂੰ ਸਮਤ ਬਖਸ਼ਿਸ਼ ਕਰਨੀ। ਪਾਤਸ਼ਾਹ ਜੀਓ, ਆਪ ਜੀ ਕੇ ਹਜ਼ੂਰ ਕੜਾਹ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ।

ਮਰਿਆਦਾ ਪਾਲਣ ਦੀ ਸਮਰੱਥ ਬਖਸ਼ਣੀ, ਗੁਰਸਿੱਖੀ ਜੀਵਨ ਬਖਸ਼ ਕੇ ਨਿਵਾਜਣਾ, ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ, ਪਾਤਸ਼ਾਹ ਜੀਓ ਕਿਰਤ ਕਮਾਈਆਂ ਵਿੱਚ ਵਾਧੇ ਕਰਨੇ, ਕਾਲ ਕੰਟਕ ਦੂਰ ਕਰਨੇ, ਆਪਣੇ ਦਰੋਂ ਘਰੋਂ ਚੜ੍ਹਦੀ ਕਲਾ ਦੀ ਦਾਤ ਬਖਸ਼ ਕੇ ਨਿਵਾਜਣਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸੋ ਕਹ ਟਲ ਗੁਰ ਸੇਵੀਐ ਐਨ ਇਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਕਸਮ ਦੀ ਨੂਰ ਅਰਸ਼ੋ ਕੁਰਸੋ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ

मनमुख भूले अंध गावार, बिखिया कै धन सदा दुख होए,

ਮਨ ਮੁਖ ਭੂਲੇ ਸਭ ਮਰਹਿ ਗਵਾਰ, ਭਵ ਜਲ ਡੂਬੇ ਨਾ ਉਰਵਾਰ ਨਾ ਪਾਰ, ਸਤਗੁਰ ਭੇਟੇ ਪੂਰੈ ਭਾਗ, ਸਾਚ ਰੱਤੇ ਐਹ ਨਿਸ ਬੈਰਾਗ।

सिद्ध साधिक तरसह सब लोए पूरे भाग प्राप्त होए सब किश सच।

ਸੱਚ ਸਾਚਾ ਸੱਚ ਆਪ ਦਿਰੜਾਏ, ਨਾਨਕ ਆਪੇ ਵੇਖੈ ਆਪੇ ਸੱਚ ਲਾਏ। ਸਭ ਕਿਛ ਸਾਚਾ ਸਾਚਾ ਹੈ ਸੋਏ, ਊਤਮ ਬ੍ਰਹਮ ਪਛਾਣੈ ਕੋਏ। ਸੱਚ ਸਾਚਾ ਸੱਚ ਆਪ ਦਿਰੜਾਏ, ਨਾਨਕ ਆਪੇ ਵੇਖੈ ਆਪੇ ਸੱਚ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਾਵਨ ਹਜ਼ੂਰੀ ਅੰਦਰ ਬੜੇ ਅਦਬ ਸਹਿਤ ਸਤਸੰਗਤ ਦੀਆਂ ਸੁਭਾਗੀਆਂ ਘੜੀਆਂ ਦਾ ਆਨੰਦ ਮਾਣ ਰਹੀ ਗੁਰੂ ਸਵਾਰੀ ਸਾਧ ਸੰਗਤ ਜੀ, ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਬੜੇ ਅਦਬ ਸਹਿਤ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਸ਼ਬਦ ਵਿਚਾਰ ਸਰਵਣ ਕਰ ਰਹੇ ਸੀ। ਸੋ ਸਾਧ ਸੰਗਤ ਜੀ, ਅੱਜ ਦਾ ਦਿਨ ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਉਹਨਾਂ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾ ਰਿਹਾ ਹੈ। ਸਮੂਹ ਸੰਗਤ ਨੂੰ ਸਰਦਾਰ ਜੱਸਾ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ। ਆਓ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਬੜੇ ਸੁਰੀਲੇ ਬੜੇ ਪਿਆਰੇ ਕੀਰਤਨੀਏ ਭਾਈ ਬਲਜੀਤ ਸਿੰਘ ਜੀ, ਉਹਨਾਂ ਪਾਸੋਂ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਹੋਈਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਭਾਈ ਵਿਕਰਮਜੀਤ ਸਿੰਘ ਜੀ ਅਤੇ ਉਹਨਾਂ ਦਾ ਰਾਗੀ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਜੱਥਾ, ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਭਾਈ ਕਮਲਜੀਤ ਸਿੰਘ ਜੀ ਅਤੇ ਬਾਬੀ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਮ ਕਰਾ ਰਹੇ ਸਨ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਾਜ਼ੂਰੀ ਲਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸਾਹਿਬ ਹਰਪਾਲ ਸਿੰਘ ਜੀ ਹਾਜ਼ੂਰੀ ਲਾਗੀ ਦਰਬਾਰ ਸਾਹਿਬ, ਤਿੰਨਾਂ ਦੇ ਜਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ। ਇਹਨਾਂ ਤੋਂ ਬਾਅਦ ਢਾਡੀ ਵਾਰਾਂ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਅੱਗੇ ਤੋਂ ਸਮਰਥ ਬਖਸ਼ਿਸ਼ ਕਰਨ, ਸਤਿਗੁਰ ਦੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੀ ਦਰ ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾਂ ਮਨਜੂਰ ਕਰਨ, ਸਤਿਗੁਰ ਜੀ ਸਰਬੱਤ ਦੇ ਕਾਰਜ ਰਾਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ, ਅਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ।

ਜੁਗੋ-ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਰੋਜ਼ਾਨਾ ਦੀ ਤਰ੍ਹਾਂ ਦੁਪਹਿਰ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਲਈ ਜੁੜ ਬੈਠੇ ਗੁਰੂ ਪਿਆਰਿਓ, ਆਪ ਸਰਵਣ ਕਰ ਰਹੇ ਸੀ ਮੇਰੇ ਸਾਥੀ, ਮੇਰੀ ਕੌਮ ਦੇ ਸ਼ਹੀਦਾਂ ਦੀ ਦਾਸਤਾਨ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਨੇ, ਸਾਡੇ ਵਿੱਚ ਕਈ ਸ਼ਬਦ ਇਸ ਤਰ੍ਹਾਂ ਨਾਲ ਪ੍ਰਵੇਸ਼ ਕਰ ਜਾਂਦੇ ਨੇ, ਸਾਡੇ ਜਿਹਨ ਵਿੱਚੋਂ ਵੱਸ ਜਾਂਦੇ ਨੇ। ਇੱਕ ਸ਼ਬਦ ਸਾਡੇ ਨਾਲ ਜੋੜ ਦਿੱਤਾ ਗਿਆ ਕਿ ਸਿੱਖ ਬਹੁਤ ਲੜਾਕੇ ਨੇ। ਲੜਾਕੇ ਹੋਣਾ ਕੋਈ ਗੁਣ ਨਹੀਂ ਹੁੰਦਾ। ਮੈਂ ਰਿਪੀਟ ਕਰ ਰਿਹਾ ਗੱਲ ਨੂੰ ਕਿ ਲੜਾਕੇ ਹੋਣਾ ਕੋਈ ਗੁਣ ਨਹੀਂ ਹੁੰਦਾ। ਗੁਣ ਕੀ ਹੁੰਦਾ? ਗੁਣ ਹੁੰਦਾ ਸੂਰਮੇ ਹੋਣਾ। ਲੜਾਕੇ ਹੋਣਾ ਕੋਈ ਬਾਤ ਨਹੀਂ। ਜੇ ਲੜਾਕਿਆਂ ਦੀ ਗੱਲ ਕਰੋਗੇ, ਜਵਾਨੀ ਤੇ ਲੜਨ ਨੂੰ ਫਿਰਦੀ ਹੈ। ਹਰ ਵੇਲੇ ਲੜਾਈ ਦਾ ਕਾਰਨ ਗੈਂਗਵਾਰ ਜਿਹੜੀ ਹੋ ਰਹੀ ਹੈ, ਲੜਾਈ ਹੈ ਨਾ। ਲੇਕਿਨ ਜਿਹੜਾ ਸੂਰਮਾ ਹੁੰਦਾ ਉਹ ਅਣਖ ਅਤੇ ਗੈਰਤ ਲਈ ਜੂਝਦਾ ਹੈ, ਤੇ ਜੂਝਦਾ ਹੋਇਆ ਸ਼ਹਾਦਤ ਦਾ ਜਾਮ ਪੀਂਦਾ ਹੈ। ਫਿਰ ਉਹਦੀ ਗੱਲ ਹੈ ਜਿਹੜੀ ਉਹਦੇ ਵਾਰਸ ਸੁਣ ਕੇ ਵੀ ਖੁਸ਼ੀ ਹਾਸਲ ਕਰਦੇ ਨੇ, ਤੇ ਜੇ ਉਹ ਗੈਨ ਕਰਦੇ ਨੇ ਤਾਂ ਵੀ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਅਸੀਂ ਆਪਣੇ ਸ਼ਹੀਦਾਂ ਦੀ ਗੱਲ ਕਰ ਰਹੇ ਹਾਂ। ਕਿਉਂਕਿ ਕੱਲ੍ਹ ਆਪਾਂ ਛੋਟੇ ਘੱਲੂਘਾਰੇ, ਸਿੱਖ ਕੌਮ ਨੇ ਜਿਹੜਾ ਛੋਟਾ ਘੱਲੂਘਾਰਾ ਹੰਢਾਇਆ, ਬਹੁਤ ਲੰਮਾ ਸੰਘਰਸ਼ ਸੀ, 1746 ਦਾ ਸਾਲ, ਕੰਨਵਾਲ ਦਾ ਸ਼ੰਭ, ਗੁਰਦਾਸਪੁਰ ਜ਼ਿਲ੍ਹੇ ਦੀ ਕਹਾਣੀ ਆਪਾਂ ਕੱਲ ਉਹ ਪ੍ਰਕਰਨ ਆਰੰਭਿਆ ਸੀ। ਆਓ ਅੱਜ ਫਿਰ ਉਸੇ ਥਾਂ 'ਤੇ ਆਪਣੇ ਧਿਆਨ ਨੂੰ ਕੇਂਦਰਿਤ ਕਰੀਏ, ਲੇਕਿਨ ਕੇਂਦਰਿਤ ਕਰਨ ਤੋਂ ਪਹਿਲਾਂ ਆਓ ਨਾਮ ਜਪ ਲਈਏ। ਇਹ ਮਨੁੱਖਾ ਜਨਮ ਹੈ, ਸਾਨੂੰ ਨਾਮ ਜਪਣ ਵਾਸਤੇ ਮਿਲਿਆ। ਕੀ ਹੋਏਗਾ ਨਾਮ ਜਪਣ ਨਾਲ? ਮਹਾਰਾਜ ਕਹਿੰਦੇ ਨੇ, ਹਰ ਹਰ ਨਾਮ ਜਪੰਤਿਆਂ ਕੱਛ ਨਾ ਕਹੇ ਜਮ ਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਤੇਰਾ ਮਨ ਵੀ ਸੁਖੀ ਹੋ ਜਾਏਗਾ, ਤੇਰਾ ਤਨ ਵੀ ਸੁਖੀ ਹੋ ਜਾਏਗਾ। ਤਿੰਨ ਸ਼ਬਦ ਅਸੀਂ ਗੁਰਮਤਿ ਵਿੱਚ ਵਰਤਦੇ ਹਾਂ, ਬਾਣੀ ਵਿੱਚ ਵੀ ਹੈ, ਦੁੱਖ ਰੋਗ ਸੰਤਾਪ। ਜਿਹੜਾ ਦੁੱਖ ਦਾ ਸੰਬੰਧ ਹੈ ਮਨੁੱਖ ਦੇ ਮਨ ਨਾਲ ਹੈ। ਕਈ ਵਾਰੀ ਅਸੀਂ ਦੁੱਖ ਤੇ ਦਰਦ ਨੂੰ ਇੱਕੋ ਸ਼ਬਦਾਂ ਵਿੱਚ ਵਿਚਰਦੇ ਹਾਂ, ਇੱਕੋ ਸ਼ਬਦਾਂ ਵਿੱਚ ਵਿਚਾਰਦੇ ਹਾਂ, ਲੇਕਿਨ ਦਰਦ ਦਾ ਸੰਬੰਧ ਤੁਹਾਡੇ ਸਰੀਰ ਨਾਲ ਹੈ, ਮੇਰੇ ਸਰੀਰ ਨਾਲ ਹੈ। ਜੇ ਦਰਦ ਹੋਏਗਾ ਤੇ ਉਹ ਸਰੀਰ ਨਾਲ ਤੁਲਕ ਰੱਖਦਾ, ਲੇਕਿਨ ਦੁੱਖ ਹੈ ਜਿਹੜਾ ਇਹ ਮਨ ਨਾਲ ਤੁਲਕ ਰੱਖਦਾ। ਤੁਹਾਡਾ ਰਿਸ਼ਟ ਪੁਸ਼ਟ ਸਰੀਰ ਹੋਵੇਗਾ, ਲੇਕਿਨ ਤੁਹਾਡਾ ਮਨ ਹੈ ਜਿਹੜਾ ਉਹ ਬਹੁਤ ਵੱਡਾ ਦੁੱਖ ਸਹਿਣ ਕਰ ਰਿਹਾ ਹੋਵੇਗਾ। ਦੁੱਖ ਪਰਿਵਾਰ ਵਿੱਚੋਂ ਹੈ, ਉਹ ਦੁੱਖ ਬਾਹਰ ਵਿੱਚੋਂ ਹੈ, ਉਹ ਦੁੱਖ ਪੈਸੇ ਦੇ ਪੱਖ ਤੋਂ ਹੈ, ਔਰ ਉਹ ਕਿਸੇ ਹੋਰ ਕਾਰਨ ਹੈ। ਲੇਕਿਨ ਮਹਾਰਾਜ ਕਹਿੰਦੇ ਨੇ, ਜਿਹੜਾ ਨਾਮ ਜਪਦਾ ਉਹਦਾ ਮਨ ਵੀ ਸੁਖੀ ਹੁੰਦਾ ਅਤੇ ਉਹਦਾ ਤਨ ਵੀ ਸੁਖੀ ਹੁੰਦਾ। ਤਨ ਰੋਗਾਂ ਤੋਂ ਬਚ ਜਾਂਦਾ ਅਤੇ ਮਨ ਜਿਹੜੀ ਬੇਚੈਨੀ ਹੈ ਜਿਹਦੇ ਕਾਰਨ ਮਨ ਦੁਖੀ ਹੈ, ਉਹਦੇ ਤੋਂ ਉਹਨੂੰ ਰਾਹਤ ਮਿਲਦੀ ਹੈ। ਆਓ ਫਿਰ ਨਾਮ ਜਪੀਏ। ਮੈਂ ਆਪ ਜੀ ਨੂੰ ਫਤਿਹ ਬੁਲਾਉਣ ਲੱਗਾ, ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ। ਦਾਸਾਂ ਦੀ ਫਤਿਹ ਪ੍ਰਵਾਨ ਕਰੋ ਅਤੇ ਗੱਲ ਨੂੰ ਅੱਗੇ ਕਹਿਣ ਦੀ ਆਗਿਆ ਬਖਸ਼ਿਸ਼ ਕਰੋ। ਸਤਿਕਾਰ ਸਹਿਤ ਕਹਿ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਕੱਲ ਵਿਚਾਰ ਕਰ ਰਹੇ ਸੀ ਕਿ ਜਿਹੜੇ ਘੱਲੂਘਾਰੇ ਨੇ ਸਾਡੇ, ਇਹਨਾਂ ਵਿੱਚ ਸਾਡੇ ਆਪਣਿਆਂ ਦਾ ਵੀ ਰੋਲ ਹੈ। ਸਾਖੀ ਤੇ ਮੈਂ ਕੱਲ ਸੁਣਾ ਦਿੱਤੀ ਤੇ ਉਹਦੇ ਵਿੱਚੋਂ ਜ਼ਿਕਰ ਚੱਲਦਾ ਸੀ ਦੀਵਾਨ ਲਖਪਤ ਰਾਏ ਦਾ ਤੇ ਜਸਪਤ ਰਾਏ ਦਾ। ਤੀਜਾ ਭਰਾ ਇਹਨਾਂ ਦਾ ਨਰਪਤ ਰਾਏ ਹੈ, ਇਹ ਕਲਾ ਨੌੜ ਦੇ ਖੱਤਰੀ ਨੇ, ਬੜੀ ਗਰੀਬੀ ਵਿੱਚੋਂ ਪਲੇ ਨੇ। ਲੇਕਿਨ ਕਿਸੇ ਗੁਰਮੁਖ ਨੇ ਬਚਨ ਕਰ ਦਿੱਤਾ ਸੀ, ਰਾਜ ਸਤਾ ਦਾ ਸੁੱਖ ਮਾਣੋਗੇ। ਘੁੰਗੜੀਆਂ ਵੇਚਦਿਆਂ ਨੂੰ ਵੇਖ ਕੇ ਬਚਨ ਕਰ ਦਿੱਤਾ ਸੀ, ਰਾਜ ਸਤਾ ਦਾ ਸੁੱਖ ਮਾਣੋਗੇ। ਗੁਰੂ ਕੇ ਪਿਆਰੇ ਦਾ ਬਚਨ ਅਟਲ ਹੋ ਗਿਆ। ਇਹ ਲਾਹੌਰ ਦਰਬਾਰ ਵਿੱਚ ਉੱਚੇ ਅਹੁਦਿਆਂ ਤੇ ਤਾਇਨਾਤ ਹੋ ਗਏ ਤੇ ਸਮੇਂ ਦੇ ਹਾਕਮ ਜ਼ਕਰੀਆ ਖਾਨ ਨੇ ਏਮਨਾਬਾਦ ਵਿੱਚ ਜਸਪਤ ਰਾਏ ਨੂੰ ਨਿਯੁਕਤ ਕਰ ਦਿੱਤਾ ਤੇ ਲਖਪਤ ਰਾਏ ਨੂੰ ਉਹਨੇ ਆਪਣੇ ਦਰਬਾਰ ਵਿੱਚ ਰੱਖਿਆ। ਜ਼ਕਰੀਆ ਮਰ ਗਿਆ। ਭਾਈ ਤਾਰੂ ਸਿੰਘ ਦਾ ਬਚਨ ਸੱਚ ਸਾਬਤ ਹੋਇਆ, ਨਰਕ ਭੋਗ ਕੇ ਚਲਾ ਗਿਆ। ਉਸ ਤੋਂ ਬਾਅਦ ਉਹਦਾ ਪੁੱਤਰ ਜਾਈਆ ਖਾਂ ਬੈਠ ਗਿਆ। ਹੁਣ ਇਹਦੇ ਨਾਲ ਇੱਕ ਸਿੱਖਾਂ ਨੂੰ ਉੱਭਰਨ ਦਾ ਮੌਕਾ ਮਿਲਿਆ ਹੈ। ਜਦੋਂ ਹਕੂਮਤ ਦਾ ਪੱਤਾ ਪੱਤਾ ਸਿੱਖਾਂ ਦਾ ਵੈਰੀ ਹੈ ਨਾ, ਕਲਕੱਤਾ ਆਪਾਂ ਗੈਨ ਕੀਤੀ ਸੀ। ਹੁਣ ਹੋਇਆ ਕੀ? ਕੁਦਰਤ ਨਾਲ
ਇਸੀ ਇੱਕ ਆਮ ਐਗਜ਼ਾਮਪਲ ਪੜ੍ਹਦੇ ਹਾਂ, ਕਹਾਵਤ ਵੀ ਕਹਿੰਦੇ ਹਾਂ ਵੀ ਮਾਰਨ ਵਾਲੇ ਨਾਲੋਂ ਰੱਖਣ ਵਾਲਾ ਡਾਢਾ ਹੁੰਦਾ। ਜੇ ਬੰਦੇ ਦਾ ਵਸ ਚੱਲੇ ਉਹ ਤੇ ਦੂਜੇ ਨੂੰ ਰੋਟੀ ਨਾ ਖਾਣ ਦੇਵੇ, ਜੇ ਬੰਦੇ ਦੀ ਪਹੁੰਚ ਕੰਮ ਕਰਦੀ ਹੋਵੇ ਨਾ ਫਿਰ ਉਹ ਕਿੱਥੇ ਦੂਜੇ ਨੂੰ ਬਰਦਾਸ਼ਤ ਕਰਦਾ। ਹੋਇਆ ਕਿ ਜ਼ਕਰੀਆ ਖਾਨ ਤੋਂ ਬਾਅਦ ਉਹਦੇ ਦੋ ਪੁੱਤਰ ਆਪਸ ਵਿੱਚ ਲੜ ਪਏ, ਯਾਹੀਆ ਖਾਨ ਤੇ ਸ਼ਾਹ ਨਵਾਜ਼ ਖਾਨ। ਉਹ ਕਹਿੰਦਾ ਲਾਹੌਰ ਦਾ ਸੂਬੇਦਾਰ ਮੈਂ ਬਣਨਾ, ਉਹ ਕਹਿੰਦਾ ਮੈਂ ਬਣਨਾ। ਤੇ ਉਹਨਾਂ ਦੀ ਲੜਾਈ ਦੇ ਵਿੱਚ ਸਿੱਖਾਂ ਨੂੰ ਕੁਝ ਮੌਕਾ ਮਿਲ ਗਿਆ ਕੁਝ ਕਰਕੇ ਦਿਖਾਉਣ ਦਾ, ਕਿਉਂਕਿ ਆਪਸ ਵਿੱਚ ਟਕਰਾ ਰਹੇ ਨੇ, ਉਹਨਾਂ ਦਾ ਧਿਆਨ ਆਪਸੀ ਟਕਰਾਅ ਵੱਲ ਹੈ। ਤੇ ਜਿਹਨੂੰ ਤੁਸੀਂ ਸਿੱਖ ਕੌਮ ਨਾਲ ਜੋੜ ਕੇ ਵੇਖੋਗੇ, ਅੱਜ ਜਿਹੜੀ ਸਿੱਖ ਕੌਮ ਆਪਸ ਵਿੱਚ ਲੜਦੀ ਹੈ, ਸੋਚਣਾ ਹੈ ਕਿ ਇਹਦਾ ਲਾਹਾ ਕੋਈ ਦੁਸ਼ਮਣ ਤੇ ਨਹੀਂ ਲੈ ਜਾਏਗਾ। ਏਡਾ ਵੱਡਾ ਨਗਰ ਕੀਰਤਨ ਅਸੀਂ ਔਰਗੇਨਾਈਜ਼ ਕੀਤਾ, ਮੈਸੇਜ ਕਨਵੇ ਕੀ ਕੀਤਾ, ਕਦੇ ਨਾ ਗੱਲਾਂ ਨੂੰ ਵਿਚਾਰਨਾ ਕਿ ਸਿੱਖ ਕੌਮ ਦੁਨੀਆਂ ਦੇ ਵਿੱਚ ਆਪਣਾ ਇੱਕ ਪ੍ਰਭਾਵ। ਬਹੁਤ ਵੱਡੀ ਕਹਾਣੀ ਹੈ, ਤੁਸੀਂ ਬੜੀ ਸ਼ਰਧਾ ਸਤਿਕਾਰ ਭਾਵਨਾ ਦੇ ਨਾਲ ਇੱਕ ਰਿਕਾਰਡ ਸਿਰਜਿਆ, ਲੇਕਿਨ ਨਾਲ ਨਾਲ ਆਪਣੇ ਆਪ ਦਾ ਸਰਵੇਖਣ ਵੀ ਕਰਨਾ ਹੈ ਕਿ ਉਸ ਨਗਰ ਕੀਰਤਨ ਵਿੱਚ ਅਸੀਂ ਸਿੱਖਿਆ ਕੀ ਲਈ ਹੈ। ਮੇਰੀ ਗੱਲ ਨਵੇਰੀ ਨਾ ਹੋ ਜਾਏ, ਮੈਂ ਆਪਸੀ ਟਕਰਾਅ ਦਾ ਜ਼ਿਕਰ ਕਰ ਰਿਹਾ ਸੀ। ਦੁਸ਼ਮਣ ਬੜਾ ਸ਼ਾਤਰ ਹੁੰਦਾ, ਉਹ ਕਿਸੇ ਕੌਮ ਨੂੰ ਖਤਮ ਕਰਨ ਵਾਸਤੇ ਉਹਦੇ ਵਿੱਚ ਫੁੱਟ ਪਾਉਂਦਾ ਹੈ, ਕਿਸੇ ਘਰ ਨੂੰ ਬਰਬਾਦ ਕਰਨ ਵਾਸਤੇ। ਪਿੰਡਾਂ ਵਿੱਚ ਤੁਸੀਂ ਵੇਖਿਆ ਹੋਵੇਗਾ ਕੁਝ ਲੋਕ ਐਸੀ ਚਾਲ ਚੱਲਦੇ ਨੇ ਕਿ ਪਰਿਵਾਰ ਵਿੱਚ ਫੁੱਟ ਪਾ ਦਿੰਦੇ ਨੇ, ਉਹ ਪੁੱਤਰ ਨੂੰ ਪਿਓ ਨਾਲ ਲੜਾ ਦਿੰਦੇ ਨੇ, ਨੂੰਹ ਨੂੰ ਸੱਸ ਨਾਲ ਲੜਾ ਦਿੰਦੇ ਨੇ, ਤੇ ਘਰ ਬਰਬਾਦੀ ਵੱਲ ਨੂੰ ਚੱਲ ਪੈਂਦਾ। ਇਹਦਾ ਲਾਹਾ, ਇਹ ਜਿਹੜਾ ਹਾਕਮ ਹੈ ਯਾਹੀਆ ਖਾਨ ਤੇ ਇਹਦਾ ਭਰਾ ਸ਼ਾਹ ਨਵਾਜ਼ ਖਾਨ ਆਪਸ ਵਿੱਚ ਟਕਰਾਉਂਦੇ ਨੇ, ਤੇ ਸਿੰਘਾਂ ਨੇ ਕੀ ਕੀਤਾ, ਇਕੱਠੇ ਹੋ ਕੇ ਇੱਕਦਮ ਲਾਹੌਰ ਵਿੱਚ ਮੋਚੀ ਦਰਵਾਜ਼ਿਓਂ ਪ੍ਰਵੇਸ਼ ਕੀਤਾ ਤੇ ਆਪਣੀ ਮਰਜ਼ੀ ਦੇ ਨਾਲ ਲਾਹੌਰ ਨੂੰ ਲੁੱਟ ਕੇ ਜ਼ਾਲਮਾਂ ਨੂੰ ਸਜ਼ਾ ਦੇ ਕੇ ਉਧਰ ਰਾਵੀ ਦਰਿਆ ਵੱਲ ਨਿਕਲ ਗਿਆ। ਦੀਵਾਨ ਲਖਪਤ ਰਾਏ ਨੂੰ ਪਤਾ ਲੱਗਿਆ ਤੇ ਉਹਨਾਂ ਦਾ ਪਿੱਛਾ ਕਰਦਾ ਜਾਂਦਾ। ਦੂਰ ਜਾ ਕੇ ਇੱਕ ਝੱਲ ਵਿੱਚ ਹੈ ਜਿਹੜਾ ਏਮਨਾਬਾਦ ਨੂੰ ਰਾਵੀ ਦਰਿਆ ਪਾਰ ਕਰਕੇ, ਤੇ ਇੱਥੋਂ ਵੀ ਲਖਪਤ ਰਾਏ ਤੇ ਵਾਪਸ ਮੁੜਿਆ ਤੇ ਉਹਨੇ ਆਪਣੇ ਭਰਾ ਨੂੰ ਕਹਿ ਦਿੱਤਾ ਵੀ ਤੇਰੇ ਇਲਾਕੇ ਵਿੱਚ ਆ ਗਏ ਸਿੱਖ, ਤੇ ਮੇਰੇ ਵੱਲੋਂ ਤੈਨੂੰ ਹਦਾਇਤ ਆ ਵੀ ਸਿੱਖਾਂ ਨੂੰ ਮੁਆਫ਼ ਨਹੀਂ ਕਰਨਾ, ਇਹਨਾਂ ਨੂੰ ਮੌਤ ਦੇ ਘਾਟ ਉਤਾਰਨਾ। ਸਿੰਘਾਂ ਦੇ ਜਥੇ ਦੀ ਗਿਣਤੀ ਹੈ ਜਿਹੜੀ ਲਗਭਗ 2000 ਹੈ। ਜਿਹਨੂੰ ਪਿਛੋਕੜ ਵਿੱਚੋਂ ਵੇਖੋਗੇ ਇਹ ਫਰਵਰੀ ਦੇ ਲਾਸਟ ਜਾਂ ਮਾਰਚ ਦੇ ਮੁੱਢ ਵਿੱਚੋਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ, ਲੇਕਿਨ ਮਈ ਵਿੱਚ ਜਾ ਕੇ, ਕਿਉਂਕਿ ਜਿਵੇਂ ਜਿਵੇਂ ਫੌਜਾਂ ਅੱਗੇ ਵੱਧਦੀਆਂ ਜਾਂਦੀਆਂ ਨੇ, ਜਿਵੇਂ ਜਿਵੇਂ ਖਾਲਸਾ ਅੱਗੇ ਵੱਧਦਾ ਜਾਂਦਾ, ਹੁਣ ਅੱਜ ਵਰਗੇ ਤੇ ਸਾਧਨ ਨਹੀਂ ਕਿ ਬਸ ਮਿੰਟਾਂ ਸਕਿੰਟਾਂ ਵਿੱਚ ਵੱਡੀਆਂ ਵੱਡੀਆਂ ਗੱਲਾਂ ਹੋ ਗਈਆਂ। ਤੇ ਇਹ ਜਾ ਕੇ ਜਦੋਂ ਏਮਨਾਬਾਦ ਦੇ ਨੇੜੇ ਪੰਤ ਨੇ ਆਖਿਆ ਵੀ ਪ੍ਰਸ਼ਾਦਾ ਪਾਣੀ ਛਕਣਾ, ਇਹ ਲੰਗਰ ਤਿਆਰ ਕਰਨ ਵਾਸਤੇ ਆਪਣੇ ਕਾਰਜਾਂ ਵਿੱਚ ਜੁੱਟ ਗਏ, ਤੇ ਜਸਪਤ ਰਾਏ ਆ ਜਿਹੜਾ ਉਹ ਬਹੁਤ ਵੱਡੀ ਫੌਜ ਲੈ ਕੇ ਆ ਗਿਆ। ਉਹਨਾਂ ਆਖਿਆ ਇਹ ਮੇਰਾ ਇਲਾਕਾ ਹੈ, ਇੱਥੋਂ ਉੱਠ ਜਾਓ, ਇੱਥੋਂ ਚਲੇ ਜਾਓ, ਤੁਹਾਨੂੰ ਇੱਥੇ ਰਹਿਣ ਦੀ ਆਗਿਆ ਨਹੀਂ। ਤੇ ਉਹਨੇ ਆਪਣੀ ਫੌਜ ਨੂੰ ਕਹਿ ਦਿੱਤਾ ਕਿ ਸਿੱਖਾਂ ਨੂੰ ਚਾਰੇ ਪਾਸਿਓਂ ਘੇਰ ਲਓ, ਇੱਥੋਂ ਬਚ ਕੇ ਨਹੀਂ ਜਾਣ ਦੇਣੇ। ਸਿੱਖਾਂ ਦੇ ਕੁਝ ਮੋਹਤਪੁਰ ਸਿੰਘਾਂ ਨੇ ਜਿਹੜਾ ਆਖਿਆ, ਇਹਦੇ ਵਿੱਚ ਜਿਹੜੇ ਉਚੇਚੇ ਤੌਰ ਤੇ ਜਿਨ੍ਹਾਂ ਦਾ ਜ਼ਿਕਰ ਹੁੰਦਾ, ਇੱਕ ਸਰਦਾਰ ਜੱਸਾ ਸਿੰਘ ਆਲੂ ਵਾਲੀ ਹੈ, ਇੱਕ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਹੈ, ਇੱਕ ਸਰਦਾਰ ਗੁਰਦਿਆਲ ਸਿੰਘ ਡੱਲੇ ਵਾਲੀ ਹੈ, ਇੱਕ ਸਰਦਾਰ ਨੌਜ ਸਿੰਘ ਸ਼ੁਕਰ ਚੱਕੀਆ। ਇਹਨਾਂ ਸਰਦਾਰਾਂ ਦਾ ਜ਼ਿਕਰ ਸਾਨੂੰ ਉੱਥੇ ਮਿਲਦਾ ਜਿਹੜੇ ਅਗਵਾਈ ਕਰਦੇ। ਇਹਨਾਂ ਵਿੱਚੋਂ ਮੋਹਤਪੁਰ ਨੇ ਜਸਪਤ ਰਾਏ ਨਾਲ ਸੰਪਰਕ ਬਣਾ ਕੇ ਆਖਿਆ ਅਸੀਂ ਇੱਥੇ ਰੁਕਣਾ ਨਹੀਂ, ਅਸੀਂ ਤੇਰੇ ਇਲਾਕੇ ਵਿੱਚ ਰੁਕਣਾ ਨਹੀਂ, ਨਾ ਇੱਥੇ ਹੱਲਾ ਕਰਨ ਵਾਸਤੇ ਆਏ ਹਾਂ, ਨਾ ਤੇਰੇ ਕਿਸੇ ਪਰਜਾ ਦਾ ਅਸੀਂ ਕੋਈ ਨੁਕਸਾਨ ਕਰਨਾ, ਨਾ ਕਿਸੇ ਨੂੰ ਲੁੱਟਣਾ, ਅਸੀਂ 3 ਦਿਨ ਤੋਂ ਭੁੱਖੇ ਹਾਂ, ਸਾਨੂੰ ਪ੍ਰਸ਼ਾਦਾ ਛਕ ਲੈਣ ਦੇ, ਪਰ ਪ੍ਰਸ਼ਾਦਾ ਛੱਕ ਕੇ ਖਾਲਸਾ ਚਲਾ ਜਾਏਗਾ, ਸਾਡਾ ਇੱਥੇ ਰਹਿਣ ਦਾ ਕੋਈ ਇਰਾਦਾ ਨਹੀਂ। ਲੇਕਿਨ ਜਸਪਤ ਰਾਏ, ਕਿਉਂਕਿ ਉਹਨੂੰ ਸੁਨੇਹਾ ਮਿਲਿਆ ਲਾਹੌਰ ਦਰਬਾਰ ਤੋਂ ਯਾਹੀਆ ਖਾਨ ਤੋਂ, ਉਹਨੂੰ ਸੁਨੇਹਾ ਮਿਲਿਆ ਦੀਵਾਨ ਲਖਪਤ ਰਾਏ ਤੋਂ, ਉਹਨੇ ਆਖਿਆ ਸਿੱਖੋ ਮੈਂ ਤੈਨੂੰ ਜਾਣ ਨਹੀਂ ਦੇਵਾਂਗਾ। ਹੁਣ 4 ਚੁਫੇਰੇ ਘੇਰਾ ਪਾ ਲਿਆ, ਇੱਕ ਬੰਨੇ ਸਿੱਖ ਨੇ ਜਿਹੜੇ ਪ੍ਰਸ਼ਾਦਾ ਛਕਣਾ ਚਾਹੁੰਦੇ ਨੇ। ਹੁਣ ਕੀ ਕੁਝ ਹੋਣ ਜਾ ਰਿਹਾ ਕਵਿਤਾ ਦੇ ਸ਼ਬਦਾਂ ਵਿੱਚ ਸਰਵਣ ਕਰੋ, ਰਹਿੰਦੀ ਵਿਚਾਰ ਚਰਚਾ ਕਵਿਤਾ ਤੋਂ ਬਾਅਦ ਕਰਾਂਗੇ।
ਕੀ ਕੁਝ ਹੋ ਰਿਹਾ ਇਮਨਾਬਾਦ ਅਤੇ ਬਦੋਕੀ ਗਸਾਈਆਂ ਦੇ ਦਰਮਿਆਨ ਇਤਿਹਾਸ ਦਾ ਪੰਨਾ ਤਰਲੋਚਨ ਸਿੰਘ ਮਦੀਰਾ ਢਾਡੀ ਜੱਥਾ ਤੁਹਾਡੇ ਸਨਮੁਖ ਇਉਂ ਕਹਿਣਾ।

ਹੁਣ ਇਹ ਜਸਪਤ ਰਾਏ ਹਾਥੀ ਤੇ ਆਪ ਬੈਠੇ ਤੇ ਵੱਡੀ ਤਾਦਾਦ ਵਿੱਚ ਆਪਣੀਆਂ ਫੌਜਾਂ ਲੈ ਕੇ ਆਇਆ, ਸਿੱਖਾਂ ਨੂੰ ਚਾਰ ਚੁਫੇਰੇ ਘੇਰਾ ਪਾ ਲਿਆ। ਕਹਿਣ ਲੱਗਾ ਤੁਹਾਨੂੰ ਜਿਉਂਦੇ ਜੀ ਇੱਥੋਂ ਨਿਕਲ ਨਹੀਂ ਦੇਵਾਂਗਾ। ਹੁਣ ਖਾਲਸਾ ਤਿੰਨ ਦਿਨ ਤੋਂ ਭੁੱਖਾ ਹੈ, ਆਪਣੇ ਪ੍ਰਸ਼ਾਦਾ ਤਿਆਰ ਕਰਨ ਦੀ ਆਹਰ ਵਿੱਚ ਲੱਗਿਆ ਹੋਇਆ। ਬੇਨਤੀ ਵੀ ਕਰ ਦਿੱਤੀ ਹੈ ਕਿ ਪ੍ਰਸ਼ਾਦਾ ਛੱਕ ਕੇ ਚਲੇ ਜਾਵਾਂਗੇ, ਤੁਹਾਡਾ ਕੋਈ ਨੁਕਸਾਨ ਨਹੀਂ ਕਰਾਂਗੇ, ਨਾ ਇੱਥੇ ਕੋਈ ਲੁੱਟਮਾਰ ਕਰਾਂਗੇ। ਲੇਕਿਨ ਜਸਪਤ ਰਾਏ ਨੇ ਇਹਨਾਂ ਗੱਲਾਂ ਨੂੰ ਅਣਸੁਣੀਆਂ ਕਰਕੇ ਕਹਿ ਦਿੱਤਾ, ਇਹ ਜਿੰਨੇ ਖਾਲਸੇ ਪੰਥ ਦੇ ਤੁਹਾਨੂੰ ਬੈਠੇ ਲੋਕ ਦਿਸਦੇ ਨੇ, ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿਓ। ਹੁਣ ਇੱਥੇ ਸੋਚੋ, ਜਦੋਂ ਇਹੋ ਜਿਹੇ ਹਾਲਾਤ ਬਣ ਜਾਣ ਤੇ ਖਾਲਸਾ ਕੀ ਕਰੇਗਾ। ਹੁਣ ਇੱਥੇ ਲੜਾਕਿਆਂ ਵਾਲੀ ਗੱਲ ਨਹੀਂ, ਇੱਥੇ ਸੂਰਮਿਆਂ ਵਾਲੀ ਗੱਲ ਹੋਣ ਲੱਗੀ। ਹੁਣ ਤੇ ਕੋਈ ਹੋਰ ਦੂਜਾ ਬਦਲ ਨਹੀਂ ਕੋਈ ਰਹਿ ਗਿਆ। ਅਣਖ ਤੇ ਗੈਰ ਦਾ ਸਵਾਲ ਹੈ, ਖਾਲਸੇ ਦੀ ਹੋਣ ਦਾ ਸਵਾਲ ਹੈ। ਇਹ ਨਹੀਂ ਕਿ ਖਾਲਸਾ ਮੌਤ ਤੋਂ ਡਰਦਾ ਹੈ ਜਾਂ ਲੜਨ ਤੋਂ ਡਰਦਾ ਹੈ, ਕਿਉਂਕਿ ਖਾਲਸਾ ਤਾਂ ਹਕੂਮਤ ਦਾ ਬਾਗੀ ਹੈ। ਹਕੂਮਤ ਦਾ ਪੱਤਾ ਪੱਤਾ ਖਾਲਸੇ ਦਾ ਬੈਰੀ ਹੈ ਤੇ ਹੁਣ ਪ੍ਰਤੱਖ ਹੋਣ ਲੱਗਾ। ਜਸਪਤ ਰਾਏ ਕਹਿਣ ਲੱਗਾ ਤੁਹਾਨੂੰ ਬਚ ਕੇ ਨਹੀਂ ਜਾਣ ਦਿਆਂਗਾ। ਹੁਣ ਖਾਲਸੇ ਦੇ ਜੁਝਾਰੂ ਯੋਧੇ ਸਨ ਜਿਹੜੇ, ਉਹ ਰਵਾਇਤੀ ਹਥਿਆਰਾਂ ਦੇ ਨਾਲ ਇਹਦੀ ਫੌਜ ਦਾ ਮੁਕਾਬਲਾ ਕਰਨ ਲੱਗੇ। ਜਸਪਤ ਰਾਏ ਦੀਆਂ ਫੌਜਾਂ ਅਤੇ ਗੁਰੂ ਕੇ ਸਿੰਘ ਸੂਰਮੇ ਇਮਨਾਬਾਦ ਗੁਰਦੁਆਰਾ ਰੋੜੀ ਸਾਹਿਬ ਜੀ ਨੂੰ ਕਹਿੰਦੇ ਆ, ਉੱਥੋਂ ਲੜਾਈ ਸ਼ੁਰੂ ਹੋ ਗਈ ਤੇ ਬਦੋ ਕੀ ਗਸਾਈਆਂ ਦੇ ਕੋਲ ਉੱਥੇ ਨਗਰ ਹੋਏਗਾ ਤੇ ਉੱਥੇ ਤੱਕ ਪਹੁੰਚ ਗਈ ਲੜਾਈ ਹੁੰਦੀ ਹੁੰਦੀ। ਸਿੰਘਾਂ ਦੇ ਵੀ ਕੁਝ ਜਥਿਆਂ ਦੇ ਵਿੱਚੋਂ ਸਿੰਘ ਸ਼ਹੀਦ ਹੋਏ, ਲੇਕਿਨ ਜਸਪਤ ਰਾਏ ਨਿਗਾਹ ਪੈ ਗਿਆ ਸਰਦਾਰ ਨਿਬਾਹੂ ਸਿੰਘ। ਇਹ ਨਾਂ ਬਹੁਤ ਘੱਟ ਬੋਲਿਆ ਗਿਆ, ਸਰਦਾਰ ਨਿਬਾਹੂ ਸਿੰਘ। ਇੱਕ ਸਰਦਾਰ ਹੈ ਹਾਥੂ ਸਿੰਘ। ਵੈਸੇ ਤੇ ਸਾਡੇ ਇਤਿਹਾਸ ਵੱਲ ਅਸੀਂ ਬਹੁਤੀ ਤਵੱਜੋ ਨਹੀਂ ਦਿੱਤੀ। ਸਾਡਾ ਇਤਿਹਾਸ ਗੈਰਾਂ ਵੱਲੋਂ ਲਿਖਿਆ ਗਿਆ, ਸਿੱਖਾਂ ਨੇ ਆਪਣਾ ਇਤਿਹਾਸ ਬਹੁਤਾ ਲਿਖਿਆ ਨਹੀਂ। ਇਹ ਕਹਿ ਲਓ ਜਾਂ ਇਹਨਾਂ ਨੂੰ ਮੌਕਾ ਨਹੀਂ ਮਿਲਿਆ, ਜਾਂ ਇਹ ਕਹਿ ਲਓ ਕਿ ਅਸੀਂ ਇਸ ਗੱਲ ਤੋਂ ਅਵੇਸਲੇ ਹਾਂ। ਅਸੀਂ ਇਸ ਗੱਲ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਤੇ ਅੱਜ ਦੇ ਯੁੱਗ ਵਿੱਚ ਜਦੋਂ ਵੇਖੋਗੇ ਸਾਡੀ ਯੰਗ ਜਨਰੇਸ਼ਨ ਵਿੱਚੋਂ ਕੋਈ ਚੰਗਾ ਸਾਹਿਤ ਪੜ੍ਹਨ ਦੀ ਜਿਹੜੀ ਗੱਲ ਹੈ, ਚੰਗਾ ਲਿਟਰੇਚਰ ਪੜ੍ਹਨ ਦੀ ਜਿਹੜੀ ਗੱਲ ਹੈ, ਚੰਗਾ ਇਤਿਹਾਸ ਪੜ੍ਹਨ ਦੀ ਜਿਹੜੀ ਗੱਲ ਹੈ, ਤੁਸੀਂ ਇੱਕੋ ਗ੍ਰੰਥ ਪੜ੍ਹ ਕੇ ਨਿਰਣਾ ਨਹੀਂ ਕਰ ਸਕਦੇ। ਨਿਰਣਾ ਤਾਂ ਹੋਏਗਾ ਜੇ ਤੁਸੀਂ ਵਿਰੋਧੀਆਂ ਦੇ ਲਿਖੇ ਇਤਿਹਾਸ ਨੂੰ ਵੀ ਪੜ੍ਹੋਗੇ, ਉਹਦੇ ਵਿੱਚੋਂ ਪਤਾ ਲੱਗੇਗਾ ਕੀ ਹੈ। ਆਪਣੀ ਗੱਲ ਕਰਦਿਆਂ ਮੇਰੇ ਜੀਵਨ ਵਿੱਚ ਘਟਨਾ ਆਈ, ਸਾਡੀ ਕੌਮ ਦੇ ਬਹੁਤ ਮਹਾਨ ਜਰਨੈਲ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਦਾ ਜਨਮ ਦਿਨ ਮਨਾਉਣਾ ਸੀ ਤੇ ਉਹਨਾਂ ਨੇ ਮੈਨੂੰ ਪ੍ਰੋਗਰਾਮ ਬੁੱਕ ਕੀਤਾ। ਮੈਨੂੰ ਕਹਿਣ ਲੱਗੇ ਨੇ ਗਿਆਨੀ ਜੀ ਕੋਈ ਪ੍ਰਸੰਗ ਲੈ ਕੇ ਆਇਓ। ਮੈਂ ਕਿਹਾ ਬਈ ਤੁਹਾਡੇ ਕੋਲ ਕੁਝ ਗ੍ਰੰਥ ਹੋਣਗੇ, ਉਹ ਚੇਤੇ ਤੌਰ ਤੇ ਉਹਦੇ ਤੇ ਕੰਮ ਕਰ ਰਹੇ ਨੇ। ਅਸੀਂ ਜਾਤਾਂ ਵਿੱਚ ਵੰਡੇ ਗਏ, ਅਸੀਂ ਵਰਗਾਂ ਵਿੱਚ ਵੰਡੇ ਗਏ, ਹਰ ਬੰਦਾ ਆਪਣੀ ਕਮਿਊਨਿਟੀ ਦੇ ਸ਼ਹੀਦ ਨੂੰ ਮਹਾਨ ਦੱਸ ਰਿਹਾ, ਉਹ ਦੂਜੇ ਨੂੰ ਬਹੁਤ ਛੋਟਾ ਦਿਖਾ ਰਿਹਾ। ਗੁਰੂ ਕਿਰਪਾ ਕਰੇ, ਸ਼ਹੀਦਾਂ ਦਾ ਰੁਤਬਾ ਜਿਹੜਾ ਹੁੰਦਾ ਬਹੁਤ ਮਹਾਨ ਹੁੰਦਾ, ਇਹਨੂੰ ਜਾਤਾਂ ਬਰਾਦਰੀਆਂ ਇਹਦੇ ਵਿੱਚ ਵੰਡਿਆ ਨਹੀਂ ਜਾਣਾ ਚਾਹੀਦਾ। ਪਰ ਮਨੁੱਖੀ ਮਨ ਹੈ, ਇਹ ਗਾਹੇ ਬਗਾਹੇ ਇਹਨਾਂ ਗੱਲਾਂ ਦਾ ਸ਼ਿਕਾਰ ਹੋ ਜਾਂਦਾ, ਇਹਦੇ ਮਨ 'ਤੇ ਅਸਰ ਹੁੰਦਾ। ਕਈਆਂ ਨੂੰ ਅਸੀਂ ਕਹਿੰਦੇ ਹਾਂ ਇਹ ਸਾਡਾ ਆਪਣਾ ਹੈ, ਠੀਕ ਹੈ, ਬਨਸਾਵਲੀ ਦੇ ਤੌਰ 'ਤੇ ਅੰਸ ਬੰਸ ਇੱਕ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ। ਤੁਹਾਡੀ ਬੰਸ਼ ਵਿੱਚੋਂ ਕੋਈ ਸ਼ਹੀਦ ਹੋਇਆ ਬਹੁਤ ਵੱਡੀ ਗੱਲ ਹੈ, ਪਰ ਉਹਦੇ ਮੁਕਾਬਲੇ ਤੁਸੀਂ ਦੂਜੇ ਨੂੰ ਛੋਟਾ ਆਖੋ, ਇਹ ਤਾਂ ਕੋਈ ਬਾਤ ਨਾ ਹੋਈ। ਜੇ ਮਿਸਾਲ ਲੈਣੀ ਹੋਵੇ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਚੜ੍ਹ ਸਿੰਘ ਸ਼ੁਕਰ ਚੱਕੀਆ, ਇਹ ਵੱਡੇ ਘੱਲੂਘਾਰੇ ਵਿੱਚ ਦੋਨੋਂ ਲੜਦੇ ਨੇ। ਵੈਸੇ ਤੇ ਸਾਰੀ ਕੌਮ ਲੜੀ ਤੇ ਸਭ ਤੋਂ ਜ਼ਿਆਦਾ ਫੱਟ ਲੱਗੇ ਜੱਸਾ ਸਿੰਘ ਆਹਲੂਵਾਲੀਆ ਜੀ ਦੇ, ਤੇ ਉਹਨਾਂ ਤੋਂ ਦੋ ਚਾਰ ਫੱਟ 19 ਤੇ 21 ਦਾ ਜਿਹਨੂੰ ਅਸੀਂ ਫਰਕ ਕਹਿ ਦਿੰਦੇ ਹਾਂ, ਫੱਟ ਲੱਗੇ ਸਰਦਾਰ ਚੜ੍ਹ ਸਿੰਘ ਦੇ, ਸ਼ੁਕਰ ਚੱਕੀਆ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਵਡੇਰਿਆਂ ਵਿੱਚੋਂ। ਹੁਣ ਤੁਸੀਂ ਚੜ੍ਹ ਸਿੰਘ ਦੀ ਬਹਾਦਰੀ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਬਹਾਦਰੀ ਤੋਂ ਕਿਵੇਂ ਘਟਾ ਕੇ ਦੇਖੋਗੇ? ਹਾਂ, ਇੱਕ ਕੈਪਟਨ ਹੁੰਦਾ ਹੈ, ਲੇਕਿਨ ਕੈਪਟਨ ਤਾਂ ਜਿੱਤਦਾ ਜੇ ਉਹਦੇ ਨਾਲ ਟੀਮ ਚੰਗੀ ਹੋਵੇ। ਕੈਪਟਨ ਤੇ ਇੱਕ ਨੂੰ ਬਣਾਉਣਾ ਨਾ,
ਜੇ ਹਾਕੀ ਦੀ ਖਿਡਾਈ ਹਾਕੀ ਦੀ ਗੇਮ ਤੇ ਲਿਆਓਗੇ, ਹਾਕੀ ਦੀ ਖੇਡ ਤੇ ਲਿਆਓਗੇ, 11 ਖਿਡਾਰੀ ਖੇਡਦੇ ਨੇ, ਕੈਪਟਨ ਤੇ ਇੱਕ ਹੁੰਦਾ, ਲੇਕਿਨ ਜਿੱਤਦੇ ਤੇ ਤਾਂ ਨੇ ਨਾ ਜੇ ਨਾਲ ਉਹਦੇ 10 ਕੰਮ ਕਰਦੇ ਨੇ। ਇਕੱਲਾ ਕੈਪਟਨ ਤੇ ਜਿੱਤ ਨਹੀਂ ਸਕਦਾ। ਮੈਂ ਜਿਹੜੀ ਗੱਲ ਆਪ ਜੀ ਨੂੰ ਕਰਨ ਲੱਗਾ ਸਾਂ, ਇਤਿਹਾਸ ਕਿਵੇਂ ਵਿਗੜ ਜਾਂਦਾ ਹੈ, ਇਤਿਹਾਸ ਕਿਸ ਤਰੀਕੇ ਨਾਲ ਮਨੁੱਖੀ ਮਨ ਨੂੰ ਪ੍ਰਭਾਵਿਤ ਕਰਦਾ, ਉਹ ਮੈਨੂੰ ਦੇਖ ਕੇ ਗਿਆ ਗ੍ਰੰਥ ਮੈਂ ਪੜ੍ਹਿਆ, ਨਾਵਲੀ ਟੈਪ ਸੀ। ਤੇ ਮੈਨੂੰ ਇਹ ਗੱਲ ਕਹਿਣ ਵਿੱਚ

ਮੈਂ ਉਹਨਾਂ ਵਿੱਚ ਪੜ੍ਹਿਆ ਤੇ ਇੱਕ ਪ੍ਰਸੰਗ ਮੈਨੂੰ ਚੰਗਾ ਲੱਗਾ, ਮੈਂ ਕਿਹਾ ਵੀ ਇਹਨੂੰ ਲਿਖ ਲੈਂਦਾ। ਤੇ ਉਹਦੇ ਵਿੱਚ ਸਭ ਕੁਝ ਹੈ ਜਿਹੜਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨਾਲ ਜੋੜ ਕੇ ਦਰਸਾਇਆ ਗਿਆ ਉਸ ਕਿਤਾਬ ਵਿੱਚ, ਉਸ ਗ੍ਰੰਥ ਵਿੱਚ ਲਿਖਿਆ ਗਿਆ। ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਕਿ ਜੱਸਾ ਸਿੰਘ ਆਹਲੂਵਾਲੀਆ ਸੁਲਤਾਨ ਉਲ ਕੌਮ ਹੈ, ਉਹ ਬਹੁਤ ਸੂਰਮ ਹੈ, ਉਹ ਗੁਰੂ ਕਾ ਮਹਾਨ ਕੀਰਤਨੀ ਹੈ, ਉਹਨੇ ਕੌਮ ਦੀ ਅਗਵਾਈ ਕੀਤੀ ਹੈ, ਇਹਦੇ ਵਿੱਚ ਕੋਈ ਦੋਰਾਵਾਂ ਨਹੀਂ। ਲੇਕਿਨ ਜਿਸ ਘਟਨਾ ਨੂੰ ਮੈਂ ਅੰਕਿਤ ਕੀਤਾ, ਮੈਂ ਲਿਖਿਆ ਜਾਂ ਗੁਰੂ ਨੇ ਮੇਰੇ ਤੋਂ ਲਿਖਵਾਇਆ, ਅਸੀਂ ਉੱਥੇ ਗਏ ਵੀ ਕਰ ਦਿੱਤਾ, ਮੈਂ ਗਾ ਵੀ ਆਇਆ। ਲੇਕਿਨ ਥੋੜੇ ਸਮੇਂ ਤੋਂ ਬਾਅਦ ਮੈਂ ਕੁਝ ਹੋਰ ਗ੍ਰੰਥ ਫੋੜ ਰਿਹਾ ਸੀ ਤੇ ਮੈਂ ਹੈਰਾਨ ਹੋ ਗਿਆ ਵੀ ਜਿਹੜੀ ਉਹ ਘਟਨਾ ਉਹਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਮੌਜੂਦ ਨਹੀਂ, ਕਿਉਂਕਿ ਦੋ ਦਲ ਬਣੇ ਸਨ ਨਾ, ਤਰਨਾ ਦਲ ਤੇ ਬੁੱਢਾ ਦਲ। ਤਰਨਾ ਦਲ ਵਿੱਚ 5 ਮਿਸਲਾਂ ਸਨ ਤੇ ਬੁੱਢਾ ਦਲ ਵਿੱਚ 6 ਮਿਸਲਾਂ ਨੇ ਜਿਹੜੀਆਂ। ਜੱਸਾ ਸਿੰਘ ਆਹਲੂਵਾਲੀਆ ਬੁੱਢਾ ਦਲ ਦਾ ਜਥੇਦਾਰ ਸੀ ਤੇ ਲੇਕਿਨ ਜਿਹੜੀ ਉਹ ਘਟਨਾ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ 10 ਅਪ੍ਰੈਲ 1763 ਨੂੰ ਵਾਪਰੀ ਸੀ, ਉੱਥੇ ਤਰਨਾ ਦਲ ਬੈਠਾ ਸੀ। ਲੇਕਿਨ ਮੈਂ ਜੋ ਪੜ੍ਹਿਆ, ਮੈਨੂੰ ਪੜ੍ਹਾਇਆ ਗਿਆ ਜੋ ਗ੍ਰੰਥ ਦੇ ਕੇ, ਉਹਦੇ ਵਿੱਚ ਇਹ ਆਖਿਆ ਗਿਆ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਉੱਥੇ ਮੌਜੂਦ ਹੈ, ਹਾਲਾਂਕਿ ਉਹ ਬੁੱਢਾ ਦਲ ਦਾ ਜਥੇਦਾਰ ਹੈ। ਖੈਰ ਮੈਂ ਟੂਕ ਮਾਤਰ ਇਸ਼ਾਰਾ ਤਾਂ ਕੀਤਾ ਕਿਉਂਕਿ ਇਤਿਹਾਸ ਬਹੁਤ ਗੰਭੀਰਤਾ ਮੰਗਦਾ ਹੈ। ਸਿੱਖ ਕੌਮ ਨੇ ਆਪਣੇ ਪ੍ਰਚਾਰ ਵੱਲ ਕਦੇ ਤਵੱਜੋ ਨਹੀਂ ਦਿੱਤੀ, ਜੋ ਕੋਈ ਬੋਲਦਾ ਹੈ ਕੋਈ ਮਤਲਬ, ਇੱਕ ਕੁਝ ਬੋਲ ਕੇ ਜਾਂਦਾ, ਦੂਜਾ ਬੰਦਾ ਉਹਦੀ ਗੱਲ ਨੂੰ ਕੰਡੈਮ ਕਰ ਦਿੰਦਾ ਹੈ। ਇਹ ਸਮੁੰਦਰ ਹੈ ਦੀ ਗਹਿਰਾਈ ਨੂੰ ਮਾਪਿਆ ਨਹੀਂ ਜਾ ਸਕਦਾ। ਮੈਂ ਗੱਲ ਤਾਂ ਤੁਹਾਡੇ ਨਾਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਬਹੁਤ ਸਾਰੇ ਨਾਂ ਤੁਹਾਨੂੰ ਸੁਣਨ ਨੂੰ ਮਿਲਣਗੇ। ਬਹੁਤ ਤੇਜ਼ੀ ਦੇ ਨਾਲ ਸਮੀਕਰਨ ਬਦਲਦੇ ਨੇ, ਇਹ ਕਿੱਥੋਂ ਕਿਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ, ਇਹਦੇ ਤੇ ਸਾਨੂੰ ਕਦੇ ਨਾ ਕਦੇ ਬਹੁਤ ਗੰਭੀਰਤਾ ਨਾਲ ਸੋਚਣਾ ਚਾਹੀਦਾ। ਤੇ ਮੈਂ ਜ਼ਿਕਰ ਕਰ ਰਿਹਾ ਸੀ ਸਰਦਾਰ ਨਿਬਾਹੂ ਸਿੰਘ, ਇਹਦੇ ਨਾਲ ਸ਼ਬਦ ਜਿਹੜਾ ਜੋੜਿਆ ਜਾਂਦਾ ਹੈ ਤੇ ਜੋੜਿਆ ਮਾਣ ਨਾਲ ਜਾਂਦਾ ਹੈ, ਰੰਗਰੇਟਾ ਸਿੰਘ, ਭਾਈ ਜੈਤਾ ਜੀ ਰੰਗਰੇਟੇ ਗੁਰੂ ਕੇ ਬੇਟੇ, ਬਿਲਕੁਲ ਇਸ ਕੌਮ ਦੀ ਬਹੁਤ ਵੱਡੀ ਬਹਾਦਰੀ ਹੈ। ਲੇਕਿਨ ਅੰਮ੍ਰਿਤ ਛਕਣ ਤੋਂ ਬਾਅਦ, ਜਦੋਂ ਕੋਈ ਪ੍ਰਾਣੀ ਹੈ ਜਿਹੜਾ ਅੰਮ੍ਰਿਤ ਛਕ ਲੈਂਦਾ, ਉਸ ਤੋਂ ਬਾਅਦ ਉਹਦੀਆਂ ਜਾਤਾਂ ਉਹਦੇ ਗੋਤ ਮੁੱਕ ਜਾਂਦੇ ਨੇ, ਫਿਰ ਉਹ ਖਾਲਸਾ ਬਣ ਜਾਂਦਾ ਹੈ। ਜਿਸ ਖਾਲਸੇ ਨੂੰ ਮਹਾਰਾਜ ਨੇ ਮੌਤ ਦੀ ਕਸਵੱਟੀ ਲਾ ਕੇ ਪ੍ਰਗਟ ਕੀਤਾ ਹੈ, ਜਿਹਨੂੰ ਸਮਰਪਿਤ ਕਰਕੇ ਆਪਾਂ ਨਗਰ ਕੀਰਤਨ ਔਰਗੇਨਾਈਜ਼ ਕੀਤਾ, ਮੈਂ ਸਰਦਾਰ ਨਿਬਾਹੂ ਸਿੰਘ ਦਾ ਜ਼ਿਕਰ ਕਰ ਰਿਹਾ। ਘੋੜੇ ਤੇ ਸਵਾਰ ਜਦੋਂ ਨੇ ਵੇਖਿਆ ਵੀ ਜਸਪਤ ਰਾਏ ਹਾਥੀ ਉੱਤੇ ਬੈਠਾ, ਇੱਕਦਮ ਆਪਣੇ ਘੋੜੇ ਤੋਂ ਛਾਲ ਮਾਰੀ, ਹਾਥੀ ਦੀ ਪੂੰਛ ਫੜ ਲਈ, ਉੱਛੜ ਕੇ ਪੂੰਛ ਫੜ ਲਈ, ਪੂੰਛ ਫੜ ਕੇ ਹਾਥੀ ਦੇ ਉੱਪਰ ਚੜ ਗਿਆ। ਜਿਸ ਅਹੁਦੇ ਉੱਤੇ ਬੈਠਾ, ਜਿਸ ਅਹੁਦੇ ਵਿੱਚ ਬੈਠਾ ਇਹ ਜਸਪਤ ਰਾਏ, ਤੇ ਬੜੇ ਤੇਜ਼ੀ ਦੇ ਨਾਲ ਇਹਨੇ ਆਪਣੀ ਤੇਗ ਦਾ ਵਾਰ ਕੀਤਾ ਜਸਪਤ ਰਾਏ ਦੀ ਧੌਣ ਉੱਤੇ। ਅੱਖ ਚਮਕਣ ਦੀ ਫੁਰਤੀ ਵਿੱਚ ਇਹ ਸਾਰਾ ਕੁਝ ਵਾਪਰਿਆ, ਇੰਨੀ ਤੇਜ਼ੀ ਨਾਲ ਵਾਰ ਕੀਤਾ ਕਿ ਜਸਪਤ ਰਾਏ ਦਾ ਸਿਰ ਲਾ ਕੇ ਵੱਖ ਕਰ ਦਿੱਤਾ ਉਹਦੇ ਜਿਸਮ ਨਾਲੋਂ, ਡਿੱਗ ਪਿਆ ਧਰਤੀ ਤੇ। ਸਰਦਾਰ ਨਿਬਾਹੂ ਸਿੰਘ ਨੇ ਸਿਰ ਚੁੱਕਿਆ ਤੇ ਪੰਥ ਵੱਲ ਆਪਣੇ ਘੋੜੇ ਦੀਆਂ ਵਾਗਾਂ ਖਿੱਚੀਆਂ। ਹੁਣ ਜਸਪਤ ਰਾਏ ਦੇ ਮਰਨ ਦੀ ਡੇਟ ਸੀ, ਉਹਦੀਆਂ ਫੌਜਾਂ ਵਿੱਚ ਖਲਬਲੀ ਮੱਚ ਗਈ, ਉਹਦੀਆਂ ਫੌਜਾਂ ਵਿੱਚ ਹਫੜਾ ਦਫੜੀ ਮੱਚ ਗਈ। ਕਿਸੇ ਵੀ ਜੰਗ ਦਾ ਜਦੋਂ ਜਰਨੈਲ ਮਰਦਾ ਨਾ, ਫਿਰ ਉਹਦੀਆਂ ਫੌਜਾਂ ਨੇ ਜਿਹੜੀਆਂ ਲੜਿਆ ਨਹੀਂ ਕਰਦੀਆਂ। ਜਰਨੈਲ ਦੇ ਮਰ ਜਾਣ ਨਾਲ ਉਹਦੀਆਂ ਫੌਜਾਂ ਵਿੱਚ ਹਫੜਾ ਦਫੜੀ ਮੱਚ ਗਈ, ਭੱਜੀਆਂ, ਤੇ ਮੈਦਾਨ ਖਾਲਸੇ ਦੇ ਹੱਥ ਵਿੱਚ ਆਇਆ। ਜਿਹੜਾ ਜਸਪਤ ਰਾਏ ਸਿੱਖਾਂ ਨੂੰ ਮਾਰਨ ਵਾਸਤੇ ਆਇਆ ਸੀ, ਅੱਜ ਸਿੱਖਾਂ ਦੀ ਤੇਗ ਦੀ ਭੇਟਾ ਹੋ ਗਿਆ, ਬਗੈਰ ਸਿਰ ਤੋਂ ਲਾਸ਼ ਹਾਥੀ ਦੇ ਅਹੁਦੇ ਵਿੱਚ ਪਈ ਹੈ, ਵਾਪਸ ਭੱਜ ਗਏ ਫੌਜਾਂ। ਤੇ ਹੁਣ ਇਹਦੇ ਸੰਸਕਾਰ ਦੀ ਗੱਲ ਚੱਲੀ, ਕਿਹਦਾ ਸੰਸਕਾਰ ਕਰਨਾ, ਜਿਹੜਾ ਦਾ ਕੁੱਲ ਪ੍ਰਭੂਤ ਹੈ, ਜਿਹੜਾ ਮੈਂ ਉਹਦਾ ਜਿਹੜਾ ਨਾਂ ਪੜਿਆ ਉਹ ਹੈ ਕਿਰਪਾ ਰਾਮ। ਵੈਸੇ ਇਹਨਾਂ ਦੇ ਗੁਰੂ ਦਾ ਨਾਂ ਭਾਈ ਜਗਤ ਭਗਤ ਵੀ ਲਿਖਿਆ ਹੋਇਆ ਮਾਣਕਾ ਵਾਲੇ, ਲੇਕਿਨ ਇੱਕ ਇਤਿਹਾਸ ਦੇ ਪੰਨਿਆਂ ਤੇ ਇਹਦਾ ਨਾਂ ਕਿਰਪਾ ਰਾਮ ਵੀ ਲਿਖਿਆ। ਜਦੋਂ ਅੰਤਿਮ ਰਸਮਾਂ ਕਰਨ ਲੱਗਾ, ਹੁਣ ਉਹਦੀ ਲਾਸ਼ ਬਗੈਰ ਸਿਰ ਤੋਂ ਹੈ, ਤੇ ਉਹ ਕਹਿਣ ਲੱਗਾ ਵੀ ਇਹਦੀ ਮੈਂ ਅੰਤਿਮ ਰਸਮ ਦੀਆਂ ਜਿਹੜੀਆਂ ਕਿਰਿਆਵਾਂ ਨੇ ਆਪਣੇ ਧਰਮ ਮੁਤਾਬਕ ਕਰ ਨਹੀਂ ਸਕਦੇ, ਦੱਸ ਸਕਦੇ।

ਹੁਣ ਸਿਰ ਤੇ ਸਿੱਖਾਂ ਦੇ ਕੋਲ ਹੈ। ਤੇ ਫਿਰ ਇਹਨਾਂ ਨੇ ਪਹੁੰਚ ਕੀਤੀ ਵੀ ਜੋ ਕੁਝ ਹੋਣਾ ਹੋ ਗਿਆ ਲੇਕਿਨ ਸਿਰ ਦੇ ਦਿਓ। ਇਤਿਹਾਸ ਕਹਿੰਦਾ ਕਿ 500 ਉਸ ਸਮੇਂ ਦੀ ਮੋਹਰ ਸਿੱਖਾਂ ਨੇ ਵਸੂਲ ਕੀਤੀ ਤੇ ਸਿਰ ਦੇ ਦਿੱਤਾ, ਇਹਦੀਆਂ ਅੰਤਮ ਰਸਮਾਂ ਹੋ ਗਈਆਂ। ਹੁਣ ਇਹ ਖਬਰਾਂ ਲਖਪਤ ਰਾਏ ਕੋਲ ਪਹੁੰਚ ਗਈਆਂ। ਦੀਵਾਨ ਨੇ ਲਾਹੌਰ ਦਾ ਬਹੁਤ ਵੱਡੀ ਤਾਕਤ ਹੈ, ਇਉਂ ਜਾਣੋ ਕਿ ਲਾਹੌਰ ਦੀ ਸੂਬੇਦਾਰੀ ਹੈ ਜਿਹੜੀ ਇੱਕ ਤਰੀਕੇ ਨਾਲ ਇਹ ਆਪ ਕਰਦਾ। ਇਹਨੇ ਜਿਹੜਾ ਘਟਨਾ ਕਰਮ ਹੈ ਇਹਨੂੰ ਜਾਪਿਆ ਕਿ ਮੇਰੇ ਤੇ ਜੀਵਨ ਦਾ ਅੰਤ ਹੋ ਗਿਆ, ਮੇਰਾ ਸਖਾ ਭਰਾ ਮਾਰ ਦਿੱਤਾ। ਹੁਣ ਇਹਨੇ ਜਿਹੜੀ ਇੱਕ ਕਸਮ ਖਾਧੀ ਹੈ, ਸਹੁੰ ਖਾਧੀ ਹੈ, ਜਿੱਥੇ ਅਸੀਂ ਇਹ ਗੱਲ ਕਰਦੇ ਹਾਂ ਸੁਣਦੇ ਹਾਂ ਕਿ ਇਹਨੇ ਆਖਿਆ ਸੀ ਕਿ ਸਿੱਖ ਕੌਮ ਇੱਕ ਹਿੰਦੂ ਨੇ ਪੈਦਾ ਕੀਤੀ ਹੈ ਤੇ ਇੱਕ ਹਿੰਦੂ ਹੀ ਇਹਨੂੰ ਖਤਮ ਕਰੇਗਾ, ਇਹ ਖੱਤਰੀ ਨੇ ਕਲਾ। ਸਿੱਖ ਕੌਮ ਇੱਕ ਹਿੰਦੂ ਨੇ ਪੈਦਾ ਕੀਤੀ ਹੈ ਤੇ ਇੱਕ ਹਿੰਦੂ ਖਤਮ ਕਰੇਗਾ। ਹੁਣ ਇਹ ਜਿਹੜਾ ਲਖਪਤ ਰਾਏ ਹੈ ਸਿੱਖਾਂ ਨੂੰ ਮਾਰਨ ਦਾ ਜਿਵੇਂ ਫੈਸਲਾ ਕਰਦਾ, ਨਿਰਣਾ ਕਰਦਾ ਤੇ ਕਸਮ ਖਾ ਕੇ ਸਿੱਖਾਂ ਨੂੰ ਮਾਰਨ ਦੀ ਆਗਿਆ ਆਪਣਾ ਜਿਹੜਾ ਮਾਲਕ ਹੈ ਲਾਹੌਰ ਦਾ ਸੂਬੇਦਾਰ ਜਾਹੀਆ ਖਾਨ ਤੋਂ ਕਿਵੇਂ ਮੰਗਦਾ, ਇਤਿਹਾਸ ਦੀ ਉਹ ਕਹਾਣੀ ਮੇਰੇ ਢਾਡੀ ਸਾਥੀ ਭਾਈ ਹਰਦੀਪ ਸਿੰਘ ਖਹਿਰਾ ਪਿੰਡ ਗਿੱਦੜ ਪਿੰਡੀ, ਭਾਈ ਕਿਸਮਤ ਸਿੰਘ ਰਾਜੂ ਪਿੰਡ ਬੀਲਾ ਅਤੇ ਸਰੰਗੀ ਮਾਸਟਰ ਭਾਈ ਸਤਨਾਮ ਸਿੰਘ ਸਿੱਧੂ ਪਿੰਡ ਬੀਲਾ ਆਪ ਜੀ ਦੀ ਸੇਵਾ ਇਤਿਹਾਸ ਦਾ ਉਹ ਪੰਨਾ ਕਿਉਂ ਕਹਿਣ ਲੱਗੇ।

ਹੁਣ ਦੀਵਾਨ ਲਖਪਤ ਰਾਜ ਨੇ ਯਾਹੀਆ ਖਾਨ ਨੂੰ ਆਖਿਆ ਇਹਨਾਂ ਸਿੱਖਾਂ ਦਾ ਕੋਈ ਭਰੋਸਾ ਨਹੀਂ, ਇਹ ਕੱਲ ਨੂੰ ਲਾਹੌਰ ਤੇ ਹਮਲਾ ਕਰਨਗੇ ਤੇ ਤੇਰੇ ਕੋਲੋਂ ਲਾਹੌਰ ਦੀ ਸੂਬੇਦਾਰੀ ਚਲੀ ਜਾਏਗੀ। ਇਹਨਾਂ ਦੀ ਤਾਕਤ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਮੈਨੂੰ ਆਗਿਆ ਦਿਓ, ਇਹਨਾਂ ਨੇ ਮੇਰਾ ਸਖਾ ਭਾਈ ਮਾਰ ਦਿੱਤਾ ਹੈ, ਮੈਨੂੰ ਆਗਿਆ ਦਿਓ ਤੇ ਮੈਂ ਤੁਹਾਡੇ ਦਰਬਾਰ ਵਿੱਚ, ਇਤਿਹਾਸ ਕਹਿੰਦਾ ਕਿ ਕਸਮ ਖਾ ਕੇ ਉਹ ਕਹਿੰਦਾ ਮੈਂ ਕਹਿੰਦਾ ਕਿ ਇਹਨਾਂ ਸਿੱਖਾਂ ਨੂੰ ਸਦਾ ਵਾਸਤੇ ਖਤਮ ਕਰ ਦਿਆਂਗਾ, ਇੱਕ ਵੀ ਸਿੱਖ ਮੈਂ ਜਿਉਂਦਾ ਨਹੀਂ ਛੱਡਾਂਗਾ। ਇਹ ਐਲਾਨ ਹੈ ਦੀਵਾਨ ਲਖਪਤ ਰਾਏ ਦਾ। ਹੁਣ ਯਾਹੀਆ ਖਾਂ ਤੋਂ ਆਗਿਆ ਮਿਲ ਗਈ, ਉਹਨੇ ਆਖਿਆ ਜਿੰਨੀ ਫੌਜ ਚਾਹੀਦੀ ਹੈ ਮੇਰੇ ਲੈ ਲਾ। ਤੇ ਹੁਣ ਇਹਨੇ ਪਹਿਲਾ ਜਿਹੜਾ ਕੰਮ ਕੀਤਾ ਉਹ ਸੀ ਕਿ ਜਿਹੜੇ ਸਿੱਖ ਲਾਹੌਰ ਅਤੇ ਇਹਦੇ ਆਲੇ ਦੁਆਲੇ ਰਹਿੰਦੇ ਨੇ ਕਿਰਤੀ ਸਿੱਖ, ਤੁਸੀਂ ਵੇਖਿਆ ਹੋਵੇਗਾ ਸਮਾਜ ਹਮੇਸ਼ਾ ਦੋ ਤਿੰਨ ਵਰਗਾਂ ਵਿੱਚ ਵੰਡਿਆ ਹੁੰਦਾ। ਇੱਕ ਵਰਗ ਹੁੰਦਾ ਕੋਈ ਕੁਝ ਹੋਈ ਜਾਵੇ ਕੋਈ ਮਤਲਬ ਨਹੀਂ, ਉਹਨਾਂ ਪ੍ਰਸ਼ਾਦਾ ਪਾਣੀ ਛਕਿਆ, ਘਰ ਦੇ ਕੰਮ ਕੀਤੇ, ਕੌਮ 'ਤੇ ਵਿਪਤਾ ਪਈ ਹੈ, ਅਕਾਲ ਤਖ਼ਤ ਨੂੰ ਗੋਲੀਆਂ ਵੱਜੀਆਂ ਨੇ, ਹਰਿਮੰਦਰ ਸਾਹਿਬ ਨੂੰ ਢਾਉਣ ਦਾ ਯਤਨ ਹੋ ਰਿਹਾ, ਕੋਈ ਮਤਲਬ ਨਹੀਂ। ਜੇ ਮੋਟੇ ਤੌਰ 'ਤੇ ਪਿੰਡਾਂ ਵਾਂਗ ਕਹਿਣਾ ਵੀ ਖੇਤੋਂ ਘਰ ਅਤੇ ਘਰੋਂ ਖੇਤ, ਉਹ ਕੇਵਲ ਨਿੱਜ ਲਈ ਜਿਉਂਦੇ ਨੇ, ਉਹਨਾਂ ਦਾ ਆਪਣਾ ਕੰਮ ਹੈ ਬਸ, ਕੋਈ ਮਤਲਬ ਨਹੀਂ ਕਿ ਕੌਮ ਨਾਲ ਕੀ ਹੋ ਰਿਹਾ। ਕੁਝ ਹੁੰਦੇ ਨੇ ਜਿਹਨਾਂ ਦੇ ਮਨ ਵਿੱਚ ਹੁੰਦਾ ਕਿ ਮੇਰੀ ਕੌਮ ਦਾ ਕੋਈ ਨੁਕਸਾਨ ਨਾ ਹੋਵੇ, ਲੇਕਿਨ ਕਰਦੇ ਉਹ ਵੀ ਕੁਝ ਨਹੀਂ ਹੁੰਦੇ, ਸੋਚਦੇ ਨੇ, ਸੋਚਦੇ ਹੈਗੇ, ਲੇਕਿਨ ਜੇ ਉਹਨਾਂ ਨੂੰ ਕਹੇ ਵੀ ਚਲੋ ਚੱਲੀਏ, ਉਹ ਕਹਿੰਦੇ ਨਹੀਂ, ਗੱਲ ਮਾੜੀ ਹੋਈ ਹੈ ਪਰ ਜਾਣਾ ਨਹੀਂ। ਤੀਜੇ ਤਰ੍ਹਾਂ ਦੇ ਕੌਣ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਕੌਮ ਦੀ ਹੋਂਦ ਦਾ ਸਵਾਲ ਹੋ ਗਿਆ, ਕੌਮ ਦਾ ਵਜੂਦ ਮਿਟ ਜਾਏਗਾ। ਕੌਮਾਂ 'ਤੇ ਜਦੋਂ ਜ਼ੁਲਮ ਹੁੰਦੇ ਨੇ ਨਾ, ਕੌਮਾਂ 'ਤੇ ਜਦੋਂ ਅਤਿਆਚਾਰ ਹੁੰਦੇ ਨੇ, ਉਦੋਂ ਕੌਮ ਨੂੰ ਆਪਣੇ ਆਪ ਨੂੰ ਬਚਾਉਣਾ ਅਤਿ ਮੁਮਕਿਨ ਹੁੰਦਾ, ਅਤਿ ਔਖਾ ਹੁੰਦਾ। ਅੱਜ ਸਿੱਖਾਂ ਦਾ ਜਿਹੜਾ ਦੁਸ਼ਮਣ ਹੈ ਉਹ ਬਹੁਤ ਛਾਤਰ ਹੋ ਗਿਆ, ਅੱਜ ਉਹਨਾਂ ਨੂੰ ਹਥਿਆਰਾਂ ਨਾਲ ਨਹੀਂ ਮਾਰਦਾ, ਅੱਜ ਉਹ ਸਿੱਖਾਂ ਨੂੰ ਗੋਲੀਆਂ ਨਾਲ ਨਹੀਂ ਮਾਰਦਾ, ਅੱਜ ਉਹ ਸਿੱਖਾਂ ਨੂੰ ਵਿਚਾਰਾਂ ਨਾਲ ਮਾਰਦਾ, ਅੱਜ ਉਹ ਸਿੱਖਾਂ ਨੂੰ ਖਤਮ ਕਰਨ ਵਾਸਤੇ ਬੜੀ ਨੀਤੀ ਦੇ ਨਾਲ ਕੁਝ ਐਸੀਆਂ ਪਾਲਿਸੀਆਂ ਬਣਾਉਂਦਾ, ਐਸੀਆਂ ਨੀਤੀਆਂ ਬਣਾਉਂਦਾ ਕਿ ਸਿੱਖ ਉਹਦੇ ਵਿੱਚ ਵਿਚਾਰੇ ਬਣ ਕੇ ਰਹਿ ਜਾਂਦੇ ਨੇ। ਜਦੋਂ ਅਸੀਂ ਬਹੁਤ, ਇਹ ਨਹੀਂ ਕਿ ਮੈਂ ਨੈਗੇਟਿਵ ਸੋਚ ਵਾਲਾ ਬੰਦਾ ਹਾਂ ਜਾਂ ਮੈਂ ਨਾ ਪੱਖੀ ਵਰਤਾਰੇ ਦਾ ਹਾਮੀ ਹਾਂ, ਮਨੁੱਖ ਨੂੰ ਕਦੇ ਵੀ ਨਾ ਪੱਖੀ ਨਹੀਂ ਹੋਣਾ ਚਾਹੀਦਾ, ਉਹਦੀ ਸੋਚ ਪੋਜੀਟਿਵ ਹੋਣੀ ਚਾਹੀਦੀ ਹੈ, ਉਹਦੀ ਸੋਚ ਹੈ ਜਿਹੜੀ ਉਹ ਸਾਰੂ ਹੋਣੀ ਚਾਹੀਦੀ ਹੈ। ਹਾਂ, ਮੰਦਾ ਚੰਗਾ ਸਮਾਂ ਆਉਂਦਾ ਰਹਿੰਦਾ ਅਤੇ ਸਮਾਂ ਬਦਲਦਾ ਰਹਿੰਦਾ। ਹੁਣ ਦੀਵਾਨ ਲਖਪਤ ਰਾਏ ਨੇ ਇਹ ਐਲਾਨ ਕੀਤਾ ਅਤੇ ਉਹ ਜਿਹੜੇ ਖੇਤਾਂ ਵਿੱਚ ਕੰਮ ਕਰਨ ਵਾਲੇ ਜਿਹੜੇ ਸਨ ਜਿਹਨਾਂ ਦਾ ਕੋਈ ਮਤਲਬ ਨਹੀਂ ਕੌਮ ਨਾਲ, ਉਹ ਵੀ ਫੜ ਕੇ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਜਿਹੜੇ ਕੋਈ ਮਤਲਬ ਨਹੀਂ, ਸਰੋਕਾਰ ਨਹੀਂ, ਅਤੇ 1000 ਸਿੱਖ ਦਾ ਕਤਲ ਹੈ ਜਿਹੜਾ, ਉਹਨਾਂ ਦੇ ਧਰਮ ਵਿੱਚ ਸੋਮਵਾਰ ਦੀ ਜਿਹੜੀ ਮੱਸਿਆ ਹੁੰਦੀ ਹੈ ਉਹਦਾ ਮਹੱਤਵ ਮੰਨਿਆ ਜਾਂਦਾ, ਉਸ ਦਿਨ ਧਰਮ ਦੇ ਕਾਰਜ ਕੀਤੇ ਜਾਂਦੇ ਨੇ। 10 ਮਾਰਚ 1746 ਨੂੰ ਨਾ, ਜਿਸ ਦਿਨ ਭਾਈ ਸਵੇਗ ਸਿੰਘ ਅਤੇ ਸ਼ਾਹਬਾਜ ਸਿੰਘ ਨੂੰ ਚਰਖੜੀ 'ਤੇ ਚਾੜਿਆ ਗਿਆ, ਕਸੂਰ ਉਹਨਾਂ ਦਾ ਵੀ ਕੋਈ ਨਹੀਂ ਸੀ, ਉਹਨਾਂ ਦਿਨਾਂ ਵਿੱਚ ਇਹਨੇ ਲਗਭਗ 1000 ਸਿੱਖ ਬੇਦੋਸ਼, ਕੋਈ ਕਸੂਰ ਨਹੀਂ। ਤੇ ਜਦੋਂ ਇਹ ਕੰਮ ਕਰ ਰਿਹਾ ਸੀ ਤੇ ਉੱਥੇ ਕੁਝ ਧਰਮੀ ਹਿੰਦੂ ਵੀ ਰਹਿੰਦੇ ਸਨ, ਕੋਈ ਵੀ ਪੂਰੀ ਕੌਮ ਹੈ ਜਿਹੜੀ ਇਹ ਜ਼ਾਲਮ ਨਹੀਂ ਹੁੰਦੀ, ਹਰ ਧਰਮ ਵਿੱਚ ਚੰਗੇ ਬੰਦੇ ਹੁੰਦੇ ਨੇ। ਜੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ 'ਤੇ ਆਪਣਾ ਧਿਆਨ ਕੇਂਦਰਿਤ ਕਰੋਗੇ, ਉੱਥੇ ਇੱਕ ਬੰਨੇ ਜਹਾਂਗੀਰ ਹੈ ਅਤੇ ਦੂਜੇ ਬੰਨੇ ਸਾਈਂ ਮੀਆਂ ਮੀਰ ਹੈ, ਦੋਨੋਂ ਮੁਸਲਮਾਨ ਨੇ। ਜੇ ਔਰੰਗਜ਼ੇਬ ਦੇ ਸਮੇਂ ਵਿੱਚ ਆਓਗੇ, ਇੱਕ ਬੰਨੇ ਔਰੰਗਜ਼ੇਬ ਹੈ ਅਤੇ ਇੱਕ ਬੰਨੇ ਪੀਰ ਬੁੱਧੂ ਸ਼ਾਹ ਹੈ, ਗਨੀ ਖਾਂ ਅਤੇ ਨਬੀ ਖਾਂ ਵੀ ਨੇ। ਹੁਣ ਪੂਰੀ ਦੀ ਪੂਰੀ ਕੌਮ ਨੂੰ ਕਈ ਵਾਰੀ ਸਟੇਜਾਂ 'ਤੇ ਖੜ੍ਹੇ ਹੁੰਦੇ ਹਾਂ, ਦੀਵਾਨ ਕਰਨਾ ਹੁੰਦਾ, ਵਾਰੀ ਆਉਣੀ ਹੁੰਦੀ ਹੈ ਸਟੇਜਾਂ ਤੋਂ, ਕਈ ਵਾਰੀ ਪੂਰੀ ਦੀ ਪੂਰੀ ਕੌਮ ਨੂੰ ਭੰਡਿਆ ਜਾਂਦਾ, ਪੂਰੀ ਦੀ ਪੂਰੀ ਕੌਮ ਨੂੰ ਮਾੜਾ ਕਿਹਾ ਜਾਂਦਾ। ਜ਼ਰੂਰੀ ਨਹੀਂ ਹੁੰਦਾ ਕਿ ਬੰਦਾ ਉਹਦੇ ਨਾਲ ਸਹਿਮਤ ਹੋਵੇ, ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਕਿ ਸਮਾਜ ਵਿੱਚ ਹਮੇਸ਼ਾ ਮਾੜਾ ਨਹੀਂ ਹੁੰਦਾ, ਸਮਾਜ ਵਿੱਚ ਕੁਝ ਚੰਗਾ ਵੀ ਹੁੰਦਾ। ਆ ਦੀਵਾਨ ਲਖਪਤ ਰਾਏ ਸਿੱਖਾਂ ਨੂੰ ਕਤਲ ਕਰਦਾ,
ਤੇ ਇਹ ਵਰਤਾਰਾ ਵੇਖ ਕੇ ਉੱਥੇ ਕੁਝ ਹਿੰਦੂ ਨੇ ਜਿਨ੍ਹਾਂ ਆਖਿਆ ਤੇ ਬਹੁਤ ਮਾੜਾ ਕਰ ਰਿਹਾ। ਚਲੋ ਯਹੀਆ ਖਾਨ ਦੇ ਕੋਲ ਚਲੀਏ, ਜਾਂ ਦੀਵਾਨ ਲਖਪਤ ਰਾਏ ਨੂੰ ਰੁਕੇ, ਉਹਨਾਂ ਦੀ ਅਗਵਾਈ ਕਰਦਾ ਹੈ ਦੀਵਾਨ ਕੌੜਾ ਮੱਲ। ਇਹਦੇ ਵਿੱਚ ਕਿਹੜੇ ਕਿਹੜੇ ਹਿੰਦੂ ਨੇ ਉਹਨਾਂ ਦੇ ਨਾਂ ਇਸ ਕਵਿਤਾ ਵਿੱਚ ਆਉਣਗੇ? ਨਾਂ ਵਾਲੀ ਕਵਿਤਾ ਜ਼ਰਾ ਕੁ ਗਾਉਣੀ ਔਖੀ ਹੁੰਦੀ ਹੈ। ਕੌਣ ਕੌਣ ਨੇ ਜਿਨ੍ਹਾਂ ਨੇ ਜਾ ਕੇ ਯਤਨ ਕੀਤਾ ਵੀ ਨਿਰਦੋਸ਼ ਸਿੱਖਾਂ ਨੂੰ ਕਤਲ ਨਾ ਕੀਤਾ ਜਾਵੇ? ਹਾਂ, ਜਿਹੜੇ ਤੁਹਾਡੇ ਨਾਲ ਟੱਕਰ ਲੈਂਦੇ ਨੇ ਉਹਨਾਂ ਨਾਲ ਟੱਕਰ ਲਓ, ਉਹ ਤੁਹਾਡੇ ਤੇ ਵਾਰ ਕਰਨ, ਤੁਸੀਂ ਉਹਨਾਂ ਤੇ ਵਾਰ ਕਰੋ, ਉਹ ਤੇ ਹੋ ਗਿਆ ਨਾ ਮੈਦਾਨੇ ਜੰਗ ਦਾ ਇੱਕ ਹਿੱਸਾ। ਲੇਕਿਨ ਜਿਹੜੇ ਐਵੇਂ ਵਿਚਾਰੇ ਭੋਲੇ ਭਾਲੇ ਕਿਰਤੀ ਸਿੱਖ ਨੇ, ਉਹਨਾਂ ਤੇ ਜ਼ੁਲਮ ਨਾ ਕੀਤਾ ਜਾਵੇ। ਇਹ ਕੌਣ ਕੌਣ ਹਿੰਦੂ ਨੇ ਇਤਿਹਾਸ ਦੇ ਪੰਨਿਆਂ ਤੋਂ ਜੋ ਸਾਨੂੰ ਉਪਲਬਧ ਹੋ ਸਕਿਆ, ਉਹਨਾਂ ਦੇ ਨਾਵਾਂ ਦੀ ਚਰਚਾ ਕਰਦਾ ਹੋਇਆ ਇਹ ਆਖਰੀ ਬੰਦ ਹੈ, ਜਿਹੜਾ ਆਖਰੀ ਛੰਦ ਮੇਰੇ ਢਾਡੀ ਸਾਥੀ ਆਪ ਜੀ ਦੀ ਸੇਵਾ ਵਿੱਚ ਸਮੇਂ ਦੇ ਦਾਇਰੇ ਵਿੱਚ ਰਹਿ ਕੇ ਇਉਂ ਗਿਆਨ ਕਰਦਾ।

0: ਦੇਸ ਰਾਜ ਤੇ ਸੂਰਤ ਗੁਲਜ਼ਾਰ ਸਿਓਂ, ਦੇਸ ਰਾਜ ਤੇ ਸੂਰਤ ਗੁਲਜ਼ਾਰ ਸਿਓਂ,
1: ਪਹੁੰਚੇ ਲੱਖ ਪਤ ਰਾਏ ਕੋਲ ਆ, ਪਹੁੰਚੇ ਲੱਖ ਪਤ ਰਾਏ ਕੋਲ ਆ।

0: ਲੇਕਿਨ ਦੀਵਾਨ ਲਖਪਤ ਰਾਜ ਨੇ ਸਾਰਿਆਂ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ। ਕਹਿਣ ਲੱਗਾ ਮੈਂ ਤੇ ਸਿੱਖ ਕੌਮ ਨੂੰ ਖਤਮ ਕਰਨਾ, ਪੂਰਾ ਯਤਨ ਕਰਾਂਗਾ ਕਿ ਇੱਕ ਵੀ ਸਿੱਖ ਨੂੰ ਮੈਂ ਜਿਉਂਦਾ ਨਾ ਛੱਡਾਂ, ਹੁਣ ਸਿੱਖ ਮੈਥੋਂ ਬਚ ਨਹੀਂ ਸਕਣਗੇ। ਹੰਕਾਰ ਵਿੱਚ ਇੰਨਾ ਹੋਇਆ ਇਹ ਦੀਵਾਨ ਲਖਪਤ ਰਾਜ ਐਲਾਨ ਕਰਦਾ। ਕਹਾਣੀ ਆਪਾਂ ਛੋਟੇ ਘੱਲੂਘਾਰੇ ਦੀ ਪੜ੍ਹ ਰਹੇ ਹਾਂ। ਹੁਣ ਇਹਨੇ ਸਿੱਖਾਂ ਨੂੰ ਮਾਰਨ ਵਾਸਤੇ ਜਾਣਾ, ਉਹੀ ਏਮਨਾਬਾਦ ਰਾਵੀ ਦਰਿਆ ਦਾ ਕਿਨਾਰਾ, ਕਿੱਥੇ ਸਿੱਖ ਡੇਰਾ ਲਾ ਕੇ ਬੈਠੇ ਨੇ ਤੇ ਕਿਹਨੇ ਕਿਵੇਂ ਇਹਨੇ ਆਪਣੀਆਂ ਫੌਜਾਂ ਲੈ ਕੇ ਪਹੁੰਚਣਾ। ਕੱਲ ਦੇ ਦੀਵਾਨ ਵਿੱਚ ਇਹਨੂੰ ਅੱਗੇ ਪੜ੍ਹਨ ਦਾ ਯਤਨ ਕਰਾਂਗੇ। ਅੱਜ ਦਾ ਜਿਹੜਾ ਸਮਾਂ ਹੈ ਆਪਣੀ ਮੰਜ਼ਿਲ ਤੇ ਪਹੁੰਚਣ ਵਾਲਾ ਹੈ। ਇਤਿਹਾਸ ਸਮੁੰਦਰ ਹੁੰਦਾ, ਇਹਦੀ ਗਹਿਰਾਈ ਨੂੰ ਮਾਪਿਆਂ ਨਹੀਂ ਜਾ ਸਕਦਾ, ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣਾ। ਆਪ ਜੀ ਨੇ ਬੇਅੰਤ ਸਤਿਕਾਰ ਅਦਬ ਬਖਸ਼ਿਸ਼ ਕੀਤਾ ਆਪਣੇ ਸ਼ਾਨਾ ਮਤੇ ਇਤਿਹਾਸ ਦਾ। ਸਭ ਦਾ ਧੰਨਵਾਦ ਕਰਦਾ ਹਾਂ, ਹਾਜ਼ਰ ਹੋ ਗਏ ਨੇ ਪੰਥ ਦੇ ਮਹਾਨ ਕੀਰਤਨੀਏ। ਹਰ ਇੱਕ ਕੀਰਤਨੀਏ ਨਾਲ ਸ਼ਬਦ ਮਹਾਨ ਨਹੀਂ ਲੱਗਦਾ। ਭਾਈ ਸਾਹਿਬ ਭਾਈ ਸ਼ਿੰਦਰਪਾਲ ਸਿੰਘ ਜੀ ਬਹੁਤ ਵੱਡਾ ਨਾਂ ਹੈ ਗੁਰੂ ਕੇ ਕੀਰਤਨੀਆਂ ਵਿੱਚ। ਬਹੁਤ ਰਸ ਭਿੰਨਾ ਕੀਰਤਨ ਕਰਦੇ ਨੇ ਅਤੇ ਬੜੀ ਭਾਵਨਾ ਦੇ ਨਾਲ ਕੀਰਤਨ ਕਰਦੇ ਨੇ, ਹਾਜ਼ਰ ਹੋ ਗਏ ਨੇ। ਮੈਂ ਉਹਨਾਂ ਦੇ ਸਮੁੱਚੇ ਜਥੇ ਨੂੰ ਜੀਵਾਂ ਕਹਿੰਦਾ ਅਤੇ ਆਪ ਸੰਗਤ ਨੂੰ ਫਤਿਹ ਅਰਜ਼ ਕਰਕੇ ਆਪ ਜੀ ਕੋਲੋਂ ਆਗਿਆ ਚਾਹੁੰਦਾ ਹਾਂ, ਅਗਲਾ ਪ੍ਰੋਗਰਾਮ ਸਰਵਣ ਕਰੋ। ਸਤਿਕਾਰ ਸੱਚ ਕਹਿ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਤਲੋਚਨ ਸਿੰਘ ਜੀ ਭਵੰਦੀ ਜੀ ਦਾ ਢਾਡੀ ਜੱਥਾ, ਜੋ ਕਿ ਆਪ ਜੀ ਅਨੁਗੁਰ ਤੇ ਆਸ ਤੇ ਬਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਿੰਦਰਪਾਲ ਸਿੰਘ ਜੀ ਪਟਿਆਲੇ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਹਨੇ ਇੱਕ ਸੇਵਾ ਪਰਿਵਾਰ ਨੂੰ ਕਰਨਾ ਜੀ ਕੀਰਤਨ ਕਰਦੇ ਹਾਂ ਹੋਈਆਂ ਭੁੱਲਾਂ ਦੇਖੇ ਮਾਂ ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਫਤਿਹ ਬੁਲਾਓ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਿੰਦਰਪਾਲ ਸਿੰਘ ਜੀ ਪਟਿਆਲੇ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਨਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਅੱਗੇ ਤਸਮਤ ਬਖਸ਼ਿਸ਼ ਕਰਨ, ਸਤਿਗੁਰ ਦੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ, ਤਿਲ ਭੁੱਲ ਭੇਟਾਂ ਮੌਜੂਦਾ ਸਤਿਗੁਰ ਦੀ ਸਰਬੱਤ ਦੇ ਕਾਰੇ ਦਾਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ, ਅਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਸਾ ਮਹੱਲਾ ਪਹਿਲਾ ਸੋਹਣਾ ਵੱਡਾ ਕਹਿ ਸਭ ਕੋਏ ਕੇ ਵੱਡਾ ਟੀਟਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇ ਰਹਿ ਸਮਾਏ ਵੱਡੇ ਮੇਰੇ ਸਾਹਿਬਾਂ ਗੈਰ ਗੰਭੀਰਾ ਗੁਨੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇ ਵੜਚੀਰਾ ਰਹਾ ਸਭ ਸੋਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆ ਸਿੱਧਾਂ ਪੁਰਖਾਂ ਕੀਆ ਵਡਿਆਈਆ ਤੁਧ ਬਿਨ ਸਦੀਕ ਨੇ ਨਾ ਪਾਈਆ ਕਰਮ ਮਿਲੈ ਨਾ ਹੀ ਟਾਕ ਰਹਾਈਆ ਆਖਣ ਵਾਲਾ ਗਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਗਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਡਾਓ ਸਾਚੇ ਨਾਮ ਕੀ ਲਾਗੈ ਭੂਖਾ ਉਤਭੁਕੈ ਖਾਏ ਚੱਲੀ ਹੈ ਦੁਖਾ ਸੁਖ ਵਿਸਰੈ ਮੇਰੀ ਮਾਂ ਸਾਚਾ ਸਾਹਿਬ ਸਾਚੇ ਨਾਇ ਰਹਾ ਸਾਚੇ ਨਾਮ ਕੀ ਤਿਲ ਵਡਿਆਈ ਆ ਥੱਕੇ ਕੀਮਤ ਨਹੀਂ ਪਾਈ ਜਿਸ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘੱਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗਾ ਦੇਦਾ ਰਹੇ ਨਾ ਚੁੱਕੇ ਭੋਗਾ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੀ ਕਮ ਜਾਤ ਨਾਨਕ ਨਾਵੇਂ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਭ ਕਾ ਬਿਨੋ ਕਰੋ ਗੁਰ ਪਾਸ ਅਮ ਕਿਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾ ਬਰਗਾਸ ਮੇਰੇ ਮੀਤ ਗੁਰਦੇਵਾ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾ ਹਜਨ ਕੇਵਲ ਭਾਗ ਵਡੇਰੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਨਾਮ ਮਿਲਿਆ ਤੇ ਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾ ਪਾਇਆ ਤੇ ਭਾਗਹੀਨ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਵਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜੇ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ
काहे रे मन चितवै उदम जा आहार हर जियो परिया सैल पुत्र मैं जंतु पाए तागा रिजिक आगे कर धरिया मेरे माधो जी सत संगत मिले सो तरिया गुरप्रसाद परबद पाया सूखे काष्ट हरिया रहा जन पिता लोसत बनता कोई ना किसकी तरिया से रिजस बाई ठाकुरा काहे मन पो करिया उड़े उड़ आवे से कोसा तिस पाचे बचरे चढ़िया तिन कवन खिलावे कवन जुगावे मन मैं सिमरन करिया सब निदान तस अट सिदान ठाकुर करता तरिया जन नानक बल्ब सद बल जाइया तेरा अंत न पारा भरिया राग आसा महला चौथा सो पुरखा एक ओंकार सतगुर प्रसाद सो भुख निरंजन हर भुख निरंजन हर अगमा अगम पारा सब त्याव है सब त्याव है तुझी हर सचे सिजन हारा सब जी तुम्हारे जी तू जिया का दातारा

ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਨ ਨਿਰੰਤਰ ਜੀ ਹਰੇ ਕੋ ਭੁਖ ਸਮਾਨਾ

तेरी अनक तेरी अन कर है हर पूजा जी तप ताप है जपै बेअंता।

ਤੂੰ ਆਦਿ ਪੁਰਖ ਅੰਬਰ ਬਿਰ ਕਰਤਾ ਜੀ, ਤੂੰ ਜੇ ਵਡਿਆ ਵੰਨਾ ਕੋਈ, ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਸ਼ਚਲ ਕਰਤਾ ਸੋਈ, ਤੂੰ ਦੀ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋ ਹੋਈ, ਤੂੰ ਦੀ ਆਪੇ ਸਿਸ਼ਟ ਸਭ ਉਪਾਇ ਜੀ, ਤੂੰ ਦੀ ਆਪੇ ਸਿਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਸੇ ਕਾ ਜਾ ਨੋਈ, ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੂੰ ਪਾਵੈ ਸੋਈ ਤਿਸੀ, ਜੋ ਤੂੰ ਦੇਹੇ ਸੋਈ ਹਉ ਪਾਈ ਰਹਾ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿੰਨਾ ਰਤਨ ਪਾਇਆ, ਗੁਰਮੁਖ ਲਾਦਾ ਮਨ ਮੰਗਵਾਇਆ, ਤੁਦੀ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆ ਸੋ ਤੁਜੀ ਮਾਏ,

ਵਿੰਜੋਮਿਲ ਵਿਛੜਿਆ ਸੰਜੋਗੀ ਬੇਲਾ, ਜਿਸਨੂੰ ਤੂੰ ਜਾ ਨਾਹੀ ਸੋਜਨ ਜਾਣੈ ਹੈ। ਅਰਗੁਣ ਸਦੀ ਆ ਵਖਾਨੈ, ਜਿਨ ਹਰ ਸੇਵਿਆ ਤਿਨ ਸੁਪਾਇਆ, ਸਹਿਜੇ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਝ ਬਿਨ ਦੂਜਾ ਵਰਨਾ ਕੋਏ। ਤੂੰ ਕਰ ਕਰ ਵੇਖਿਆ ਜਾਣਾ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋ। ਆਸਾ ਮਹੱਲਾ ਪਹਿਲਾ, ਤਿਤ ਸਰਵਲੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਕ ਜੋ ਪਗ ਨੀ ਚਾਲੈ। ਹਮ ਦੇਖਾਂ ਤੈਂ ਡੂਬੀ ਅਲੇ, ਮਨ ਏਕ ਨਾ

ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋਕਿਓ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਨਾਲੇ ਸਾਚੇ ਸਾਹਿਬਾਂ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੈ ਸਦਾ ਸਿਸਲਾ ਤੇਰੀ ਨਾਮ ਮਨ ਵਸਾਵੈ ਨਾਮ

ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਨ ਸੁਖਮਨ ਆਏ ਵਸਿਆ, ਜਿਨ ਇੱਛਾ ਸਭ

ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖਵਾ ਤਿਤ ਕਰ ਅਨੰਦ ਬਾਜੀ ਅਨੰਦ ਸੁਣੋ ਵਡ ਪਾਗੀ ਯੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵੈਤਾ ਸਤਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੂਰੇ

ਸਤਨਾਮ ਸ੍ਰੀ ਵਾਹਿਗੁਰੂ ਜੀ ਸਾਥ ਨਾ ਚਾਲੈ ਬਿਨ ਭਜਨਾ ਵਿਖਿਆ

ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮਲਾ ਵੈ ਆਪਣ ਪਾਲੀ, ਹਮ ਅੰਧਲੇ ਅੰਧ ਬਿਖੈ ਬਿਖਰਾਤੇ। ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮਲਾ ਵੈ ਆਪਣ ਪਾਲੀ।